0: ਸਭ ਤੇ ਉੱਚਤਾ ਕੀ ਸੁਭਾਵ ਨੇ ਨਾਨਕ ਗੁਣ ਨਾਮ ਸੁਖਮਨੇ ਓਂਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸ ਗਤਕਾ ਪਾਸੇ ਦਸ ਵੀ ਅਕਾਲ ਪੁਰਖ ਰੱਛਾ ਮੈਂ ਸਭ ਲੋਕ ਦੀ ਰੱਛਾ ਮਨੇ ਸਰਪਾ ਜੀ ਦੀ ਰੱਛਾ ਮਨੇ ਸਭ ਲੋਕ ਦੀ ਸਦਾ ਰੱਛਾ ਮਨੇ ਬਲ ਤਲ ਮਹੀ ਜਲ ਤਲ ਮਹਾਂ ਜਤੇ ਪ੍ਰਸੋ ਕਲਾ ਨਿਦਾਰ ਜਗ ਮਗ ਤੇਜ ਪ੍ਰਮ ਪ੍ਰਤਾਪ ਅੰਬਰ ਜਮੇ ਜਹ ਜਪਤ ਜਾਪ ਸਾਤੋ ਆਕਾਸ਼ ਸਾਤੋ ਪਤਾਲ ਪਿਤਰੂ ਅਦ੍ਰਿਸ਼ਟ ਜੇ ਕਰਮ ਜਾਰ ਉਸ ਤਤ ਸੰਪੂਰਨ
1: ਸਵਾਕ ਮਹੱਲਾ ਪਹਿਲਾ ਆਪੇ ਭਾਂਡੇ ਸਾਜੇ ਨਾ ਪੇ ਪੂਰਨ ਇੱਕ ਨੇ ਦਸਵਾਂ ਇੱਕ ਚਲਾ ਰਹਿ ਚੜ੍ਹਾ ਇੱਕ ਨੇ ਹਾਇ ਨਿਹਾਲੀ ਪੈਸਨ ਇੱਕ ਉੱਪਰ ਰਹਿਣ ਖੜੇ ਤੇਨਾ ਸਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਮਹੱਲਾ ਦੂਜਾ
0: ਆਪੇ ਸਜ ਕਰੇ ਆਪ ਜਾਈ ਰੱਖੇ ਆ

0: जी महाराजा
1: ਨਿਤਾਲਾ ਦੇ ਤਾਲ ਨੇ ਉੱਠਿਆ ਜੀ ਉਹ ਨੇ ਆਸਰਿਆ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਜਰੂਰ ਕੀਰਤਨ ਕਰਦਿਆਂ ਹੋਇਆਂ ਸਬਦ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉਲੋ ਸਬਦ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾ ਦਿਲ ਖਿਲਾਉਣੇ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ

ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਸੁੱਖ ਸ਼ਾਂਤੀ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨੇ ਵਜੋਂ ਹਰੀ ਕਿਸ਼ਨ ਜੀ ਅਤੇ ਸਮੂਹ ਪਰਿਵਾਰ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਹੋਰ ਖੁਸ਼ੀਆਂ ਬਖਸ਼ਣੀਆਂ, ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਵਿਦੇਸ਼ ਜਾਣ ਲਈ ਸਰਦਾਰ ਹਰਜੀਵਨ ਸਿੰਘ ਜੀ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਵਿਦੇਸ਼ ਜਾਣ ਦੇ ਕਾਰਜ ਰਾਸ ਕਰਨੇ, ਗੁਰਸਿੱਖੀ ਜੀਵਨ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਰਦਾਰ ਗੁਰਵਿੰਦਰ ਸਿੰਘ ਅਤੇ ਸਰਦਾਰ ਨੂਰ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਨਾਮ ਬਾਣੀ ਦੀਆਂ ਦਾਤਾਂ, ਗੁਰਸਿੱਖੀ ਜੀਵਨ ਤੰਦਰੁਸਤੀਆਂ ਬਖਸ਼ਣਾ। ਸਰਦਾਰ ਜਸਪ੍ਰੀਤ ਸਿੰਘ ਜੀ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ, ਪਰਿਵਾਰ ਵਿੱਚ ਦੇਹ ਅਰੋਗਤਾ ਬਖਸ਼ਣੀ। ਸਰਦਾਰ ਇਕਬਾਲ ਸਿੰਘ ਜੀ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਗੁਰਸਿੱਖੀ ਜੀਵਨ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਾਜਵੀਰ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ, ਅੰਗ ਸੰਗ ਸਹਾਈ ਹੋਣਾ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ।

ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸ਼ੁਕਰਾਨਾ ਸਤਿਗੁਰ ਦਸ ਕੀਰਤਨ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰੀ ਕਰਵਾਈ ਸ਼ੁਕਰਾਨਾ ਗੁਰਮੁਖ ਪਿਆਰੇ ਵੱਲੋਂ ਸੰਗਤਾਂ ਨੂੰ ਸ਼ਬਦ ਭੇਟ ਵਜੋਂ ਮਾਇਆ ਹਰ ਪੰਜਵੇਂ ਪਾਤਸ਼ਾਹ ਜੀ ਨਾਮ ਜਾਣੀ ਜਾਣ ਸਭਨਾਂ ਦੀਆਂ ਚੜ੍ਹਦੀ ਕਲਾਵਾਂ ਬਖਸ਼ਿਸ਼ ਕਰਨੀ ਮਹਾਰਾਜ ਆਪਣੇ ਚਰਨਾਂ ਨਾਲ ਪੀਤੀ ਬਖਸ਼ਿਸ਼ ਕਰਨੀ ਸਮਰਥਾ ਬਖਸ਼ਿਸ਼ ਕਰਨੀ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਯਾਤਰਾ ਸਫਲ ਕਰਨੀ ਮਹਾਰਾਜ।

ਖੁਸ਼ੀਆਂ ਦੇ ਜਗਾਰੇ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

ਵਾਹਿਗੁਰੂ ਸਾਹਿਬ ਜੀ।

ਸਰਬ ਕਲਾ ਭਰਪੂਰ ਦੀਨ ਦੁਨੀਆਂ ਦੇ ਮਾਲਕ ਦੀਨਾ ਬੰਧੂ ਦੀਨਾ ਨਾਥ ਹਾਬੇ ਹਯਾਤ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕਲਗੀਧਰ ਸਾਹਿਬ ਜੀ ਸਾਹਿਬ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਆਂ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਆਪ ਜੀ ਬੜੀ ਭਾਵਨਾ ਦੇ ਨਾਲ ਗੁਰੂ ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਤਕ ਹੋ ਰਹੇ ਹੋ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਜਿੱਥੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਨੇ ਇੱਕ ਵਾਰ ਕਥਾ ਵਿੱਚ ਬਚਨ ਕੀਤਾ ਸੀ ਕਿ ਗੁਰੂ ਕਲਗੀਧਰ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ ਜਿਹੜਾ ਭਾਵਨਾ ਧਾਰ ਕਰਕੇ ਜਾਵੇ, ਕਹਿੰਦੇ ਜੇ ਕੋਈ ਡਰਪੋਕ ਹੈ ਨਾ, ਜਿਹਨੂੰ ਲੱਗਦਾ ਕਿ ਮੈਨੂੰ ਸੰਸਾਰ ਦੇ ਜੀਵਾਂ ਦਾ ਡਰ ਬੜਾ ਹੈ, ਜਦੋਂ ਦੱਖਣੀ ਗੁਰੂ ਕੇ ਪਿਆਰੇ ਸਿੱਖ ਹਜ਼ੂਰ ਗੁਰੂ ਕਲਗੀਧਰ ਜੀ ਨੂੰ ਵੰਦਨਾ ਕਰਕੇ ਮਹੱਲੇ 'ਤੇ ਨਿਕਲਦੇ ਨੇ ਜਾਂ ਕੌਤਕ ਵਰਤਾਉਂਦੇ ਨੇ ਜਾਂ ਹੋਰ ਇਤਿਹਾਸਕ ਜਿਹੜੇ ਚੋਜ ਕਰਦੇ ਨੇ, ਕਹਿੰਦੇ ਉਹਨਾਂ ਨੂੰ ਭਾਵਨਾ ਨਾਲ ਦੇਖੋ, ਅੰਦਰੋਂ ਜਿਹੜਾ ਡਰਪਣਾ ਇੰਨਾ ਹੀ ਖਤਮ ਹੋ ਜਾਵੇਗਾ, ਕਿਉਂਕਿ ਇੱਥੇ ਹੈ ਹੀ ਉਹ ਗੁਰੂ ਕੇ ਪਿਆਰੇ ਜਨ ਜਿਨ੍ਹਾਂ ਨੇ ਗੁਰੂ ਕਲਗੀਧਰ ਦਾ ਖੁਸ਼ਾ ਪਾਇਆ ਹੈ। ਔਰ ਇਹਨਾਂ ਦੇ ਕੋਲ ਡਰ ਕੀ, ਖਾਲਸਾ ਜੀ ਮਾਤ ਲੋਕ ਤਾਂ ਹੀ ਡਰਦਾ ਹੈ, ਭਾਵ ਜਿਨ੍ਹਾਂ ਨੇ ਗੁਰੂ ਕਲਗੀਧਰ ਜੀ ਦੇ ਬਚਨਾਂ ਦੀ ਪਾਲਣਾ ਕੀਤੀ ਉਹਨਾਂ ਤੋਂ ਕਿਹੜਾ ਸੰਸਾਰ ਦਾ ਜੀਵ ਹੈ ਜਿਹੜਾ ਅੜ ਸਕਦਾ ਹੈ ਜੀ। ਸੋ ਆਪ ਜੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਬੜੀ ਭਾਵਨਾ ਦੇ ਨਾਲ ਗੁਰੂ ਕਲਗੀਧਰ ਜੀ ਦੇ ਅਸਥਾਨਾਂ 'ਤੇ ਪਾਵਨ ਦੀਵਾਨਾਂ ਦੇ ਵਿੱਚ ਹਾਜ਼ਰ ਹੋਏ ਹੋ। ਗੁਰੂ ਖਾਲਸਾ ਜੀ, ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਸਜੇ ਹੋਏ ਹਨ ਔਰ ਮਹਾਰਾਜ ਦੀ ਸ਼ਰਨ ਵਿੱਚ ਬੜੇ ਗੁਰੂ ਕੇ ਪਿਆਰੇ ਜਨ ਆ ਰਹੇ ਨੇ। ਜਿੱਥੇ ਗੁਰੂ ਕੇ ਪਿਆਰੇ ਜਨਾਂ ਨੂੰ ਮਹਾਰਾਜ ਸਿੱਖ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਜੀ, ਜਿਹੜੇ ਵੱਲ ਛਲ ਹੁੰਦੇ ਨੇ ਜਾਂ ਸੰਸਾਰ ਦੇ ਵਿੱਚ ਕਿਸੇ ਜੀਵ ਨੂੰ ਠੱਗਿਆ ਜਾਂਦਾ ਹੈ ਜਾਂ ਮਹਾਰਾਜ ਜਿਹੜੇ ਜੀਵ ਕਿਸੇ ਦੇ ਪਿੱਛੇ ਲੱਗ ਕਰਕੇ ਆਪਣਾ ਆਪਾ ਬਰਬਾਦ ਕਰ ਬਹਿੰਦੇ ਨੇ, ਸਭ ਕੁਝ ਖਤਮ ਕਰ ਬਹਿੰਦੇ ਨੇ, ਉਹਨਾਂ ਦੇ ਤਾਂ ਹੀ ਗੁਰਦੇਵ ਤੁਹਾਡਾ ਕੀ ਫੁਰਮਾਨ ਹੈ, ਕੀ ਉਪਦੇਸ਼ ਹੈ। ਫਿਰ ਆਖਿਆ ਹਜ਼ੂਰ, ਹੋਰ ਗੁਰੂ ਕੇ ਪਿਆਰੇ ਜਨਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕੋਈ ਵੇਦਨਤਾ ਰੂਪ ਬਾਣੀ ਉਚਾਰੋ ਜਿਹਦੇ ਨਾਲ ਜਦੋਂ ਤੁਹਾਡੀ ਯਾਦ ਆਵੇ ਹਿਰਦੇ ਦੇ ਵਿੱਚ ਕਿਤੇ ਵੀ ਹੋਈਏ ਤੁਹਾਡੇ ਚਰਨਾਂ ਵਿੱਚ ਬਿਨੈ ਬੇਨਤੀ ਕਰ ਸਕੀਏ। ਇਹੋ ਜਿਹੀ ਭਾਵਨਾ ਨੂੰ ਲੈ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੋ ਤੀਰ ਭਾਵ ਦਰਿਆਓ ਹੈ ਸਤਲੁਜ, ਮਹਾਰਾਜ ਉਹਦੇ ਕਿਨਾਰੇ ਸਜੇ ਹੋਏ ਹਨ ਜਿੱਥੇ ਅੱਜ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਜੀ ਵਿਖੇ ਹੈ। ਮਹਾਰਾਜ ਜੀਆਂ ਨੇ ਅੱਜ ਦੇ ਦਿਨ ਖਾਲਸਾ ਜੀ ਸੰਬਤ 1770 ਅਰਧ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਨੇ 1753 ਈਸਵੀ ਨੂੰ ਜੋ ਭਾਦੋ ਸੁਧੀ ਅਸ਼ਟਮੀ ਸੀ, ਗੁਰਦੇਵ ਜੀ ਨੇ ਐਤਵਾਰ ਵਾਲੇ ਦਿਨ ਪਾਵਨ ਗੁਰਬਾਣੀ ਉਚਾਰੀ ਹੈ। ਕਿਹੜੀ ਭਾਈ? ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੁਪ ਸੰਵਾਦ ਦੇ 405 ਚਰਿਤਰ ਸਮਾਪਤ। ਮਸਤ ਸੁਭ ਮਸਤ ਆਫਜੂ। ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੇ ਪਾਵਨ ਚਰਿੱਤਰ ਸਾਨੂੰ ਬਖਸ਼ਿਸ਼ ਕੀਤੇ, ਉਪਰੰਤ ਚੌਪਈ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਮਹਾਰਾਜ ਨੇ ਸੰਪੂਰਨਤਾ ਕੀਤੀ ਹੈ। ਖਾਲਸਾ ਜੀਓ, ਜਿਵੇਂ ਕਿਸੇ ਰਾਜਣ ਦਾ ਪੁੱਤਰ ਕਿਸੇ ਤਖਤ ਉੱਤੇ ਸੋਭਾ ਪਾਉਣ ਦੇ ਲਈ ਜਦੋਂ ਤਿਆਰ ਹੁੰਦਾ ਹੈ, ਉਹਦੇ ਜਿਹੜੇ ਪੈਰੋਕਾਰ ਹੋਇਆ ਕਰਦੇ ਨੇ ਜਾਂ ਜਿਹੜੇ ਵਿਦਵਾਨ ਪੁਰਸ਼ ਹੋਇਆ ਕਰਦੇ ਨੇ, ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਆਖਿਆ ਜਾਂਦਾ ਹੈ ਇਸ ਰਾਜਨ ਦੇ ਪੁੱਤਰ ਨੂੰ ਆਪ ਜੀ ਸੰਸਾਰ ਦੇ ਹਰੇਕ ਕਣ ਕਣ ਦੀ ਜਾਚ ਸਿਖਾ ਦਿਓ, ਉਹਦੇ ਵਿੱਚ ਉਹਨੂੰ ਗ੍ਰਿਸਤ ਮਾਰਗ
ਚਰਿੱਤਰਾਂ ਦੇ ਬਾਰੇ ਦਰਸਾਇਆ ਜਾਂਦਾ ਹੈ। ਇਹ ਨਾ ਹੋਵੇ ਤੇਰੇ ਨਾਲ ਕੋਈ ਖੇਡ ਖੇਡ ਜਾਵੇ, ਤੇਰਾ ਰਾਜ ਭਾ ਖੁਸ ਜਾਵੇ, ਤੂੰ ਕੰਗਾਲ ਹੋ ਜਾਵੇਂ, ਇਵੇਂ ਦਾ ਦਿਨ ਤੇਰੇ 'ਤੇ ਨਾ ਆਵੇ। ਇਹਦੇ ਵਾਸਤੇ ਬੜੇ ਬੜੇ ਰਾਜਨ ਆਪਣੇ ਪੁੱਤਰਾਂ ਦੇ ਲਈ ਉਹਨਾਂ ਨੂੰ ਚਰਿੱਤਰੋਂ ਸਿਖਾਉਂਦੇ ਨੇ। ਸਾਹਿਬ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜਿਹੜੇ ਜਗਤ ਦੇ ਮਾਲਕ ਹਨ, ਉਹਨਾਂ ਦੇ ਪਾਸ ਜਦੋਂ ਗੁਰੂ ਕੇ ਸਿੱਖ ਆਵਣ, ਅਤੇ ਗੁਰੂ ਕਲਗੀਧਰ ਸਾਹਿਬ ਜੀ ਕੋਈ ਸੰਸਾਰੀ ਰਾਜ ਨਹੀਂ ਦਿੰਦੇ ਸਿੱਖਾਂ ਨੂੰ। ਮਹਾਰਾਜ ਕੁੱਲ ਸੰਸਾਰ ਜਗਤ ਭਰ ਦੇ ਵਿੱਚ ਮਾਤ ਲੋਕ ਦਾ ਰਾਜ ਦੇ ਕਰਕੇ ਸਿੱਖਾਂ ਨੂੰ ਥਾਪਦੇ ਨੇ। ਸਾਹਿਬ ਗੁਰੂ ਕਲਗੀਧਰ ਸਾਹਿਬ ਜੀਆਂ ਨੇ ਹੰਨੇ ਹੰਨੇ ਪਾਤਸ਼ਾਹੀ, ਹਰੇਕ ਇੱਕ ਪਲ ਪਲ 'ਤੇ ਸਾਡੀ ਬਾਦਸ਼ਾਹੀ ਮਹਾਰਾਜ ਨੇ ਜਗਤ ਜ਼ਾਹਰ ਕੀਤੀ ਹੈ। ਆਖਿਆ ਖਾਲਸਾ ਜੀ 405 ਚਰਿੱਤਰਾਂ ਨੂੰ ਪੜ੍ਹ ਲਿਓ, ਤੁਹਾਡਾ ਕੋਈ ਵੇਗ ਵੀ ਭਾਈ ਮਾੜਾ ਨਹੀਂ ਕਰ ਸਕਦਾ, ਤੁਹਾਨੂੰ ਖਾਲਸਾ ਜੀ ਕੋਈ ਹਰਾ ਨਹੀਂ ਸਕਦਾ, ਤੁਹਾਨੂੰ ਕੋਈ ਲੁੱਟ ਨਹੀਂ ਸਕਦਾ। ਇਹ ਹਜ਼ੂਰ ਸ਼੍ਰੀ ਗੁਰੂ ਕਲਗੀਧਰ ਜੀ ਨੇ ਮੁੱਖ ਸੇ ਫਰਮਾਇਆ ਹੈ। ਗੁਰਮੁਖੋ, ਜਿੱਥੇ ਮੁਰਾਦ ਬੇਗਮ ਜ਼ਕਰੀਆ ਖਾਨ ਦੀ ਭੈਣ ਹੋਈ, ਉਹਨੇ ਬੜੇ ਬੜੇ ਜਿਹੜੇ ਜਰਨਲ ਸਿਪਾਹੀ ਸਨ ਜਾਂ ਜਿਹੜੇ ਫੌਜ ਦੇ ਅਹਿਲਕਾਰ ਸਨ, ਸਾਰਿਆਂ ਨੂੰ ਆਪਣੇ ਆਪ ਦੇ ਹੁਸਨ ਵਿੱਚ ਭਰਮਾ ਲਿਆ। ਜਦੋਂ ਸਾਰਿਆਂ ਨੂੰ ਭਰਮਾਈ ਗਈ, ਸੋਚਿਆ ਜਿਹੜੇ ਸਰਦਾਰ ਹਨ, ਜਿਹੜੇ ਗੁਰੂ ਕਲਗੀਧਰ ਦੇ ਸਿੱਖ ਹਨ, ਖੌਰੇ ਕੀ ਪਤਾ ਇਹ ਵੀ ਮੇਰੇ ਇਸ ਚੰਗਲ ਵਿੱਚ ਫਸ ਜਾਣਗੇ। ਪਰ ਸਰਦਾਰ ਚੜ੍ਹਤ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ, ਸ਼ੁਕਰ ਚੱਕੀਆਂ ਮਿਸਲ ਦੇ ਜਿਹੜੇ ਮਾਲਕ, ਉਹਨਾਂ ਨੂੰ ਵੀ ਆਪਣੇ ਚੰਗਲ 'ਚ ਫਸਾਉਣ ਲੱਗੀ। ਪਰ ਭਾਈ ਚੜ੍ਹਤ ਸਿੰਘ ਜੀ ਨੇ ਗੁਰੂ ਕਲਗੀਧਰ ਸਾਹਿਬ ਜੀ ਦੇ ਜਿਹੜੇ 405 ਚਰਿੱਤਰ ਸਨ, ਉਹਨਾਂ ਨੂੰ ਬੜੇ ਪ੍ਰੇਮ ਨਾਲ ਸਾਖਿਅਤ ਤੌਰ 'ਤੇ ਵਾਚਿਆ ਸੀ। ਇਕੱਲੇ ਉਹਨਾਂ ਹੀ ਨਹੀਂ, ਹੋਰ ਜਿਤਨੇ ਵੀ ਗੁਰੂ ਕੇ ਪਿਆਰੇ ਜਨ ਸਨ, ਉਹਨਾਂ ਸਾਰਿਆਂ ਨੇ ਵਾਚਿਆ। ਔਰ ਸਭ ਤੋਂ ਅਦਭੁਤ ਬਚਨ ਖਾਲਸਾ ਜੀ, ਜਦੋਂ ਅਸੀਂ ਚਰਿੱਤਰ ਸ਼ਬਦ ਸੁਣਦੇ ਹਾਂ ਨਾ, ਪਤਾ ਨਹੀਂ ਸਾਡੀ ਬੁੱਧੀ 'ਤੇ ਪਰਦਾ ਪੈ ਜਾਂਦਾ, ਅਸੀਂ ਸੋਚਦੇ ਹਾਂ ਕੀ ਸੁਣ ਲਿਆ। ਇਹ ਤਾਂ ਬਾਣੀ ਹੀ ਨਹੀਂ, ਇਹ ਤਾਂ ਇਵੇਂ ਹੈ ਇਵੇਂ ਹੈ। ਆਪਣੀਆਂ ਮਨ ਘੜਤ ਸੰਸਾਰੀ ਬੇਫਜ਼ੂਲ ਗੱਲਾਂ ਨੂੰ ਅਸੀਂ ਆਪਣੇ ਅੰਦਰੋਂ ਬਾਹਰ ਕੱਢਦੇ ਹਾਂ। ਪਰ ਸਾਹਿਬ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀ ਨੇ 405 ਚਰਿੱਤਰਾਂ ਦੇ ਵਿੱਚ ਇਹ ਦਰਸਾਇਆ ਹੈ, ਜਿੱਥੇ ਕੌਤਕ ਹੁੰਦਾ ਹੈ, ਪੂਰੀ ਸਮਝਦਾਰੀ ਹੋਣੀ, ਸਿਆਣਪ ਹੋਣੀ, ਚਤੁਰਤਾ ਹੋਣੀ, ਅਕਲ ਹੋਣੀ। ਔਰ ਗੁਰਦੇਵ ਜੀ ਨੇ ਦਰਸਾਇਆ ਹੈ, ਜਿੱਥੇ ਮਹਾਰਾਜ ਨੇ ਕਿਰਦਾਰ ਵਾਲੀਆਂ ਉੱਚੀਆਂ ਸੁੱਚੀਆਂ ਇਸਤਰੀਆਂ ਦਾ ਜ਼ਿਕਰ ਕੀਤਾ ਹੈ। 365 ਚਰਿੱਤਰ ਮਹਾਰਾਜ ਨੇ ਔਰਤ ਦੇ ਉੱਪਰ ਦਰਜ ਕੀਤੇ ਨੇ ਔਰ 40 ਪੁਰਸ਼ ਦੇ ਉੱਪਰ ਮਹਾਰਾਜ ਨੇ ਦਰਜ ਕੀਤੇ। ਕੁੱਲ 405 ਚਰਿੱਤਰਾਂ ਨੂੰ ਹਜ਼ੂਰ ਗੁਰੂ ਕਲਗੀਧਰ ਸਾਹਿਬ ਜੀ ਨੇ ਦਰਜ ਕਰਕੇ ਸਿੱਖਾਂ ਨੂੰ ਇੱਕ ਬਹੁਤ ਵੱਡੀ ਪ੍ਰੇਰਣਾ ਬਖਸ਼ਿਸ਼ ਕੀਤੀ ਹੈ। ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੇ ਚਰਿੱਤਰਾਂ ਦੇ ਵਿੱਚ ਦਰਜ ਕੀਤਾ ਹੈ, ਜਿੱਥੇ ਇੱਕ ਮਾਈ ਘਰ ਵਿੱਚ ਇਕੱਲੀ ਸੀ, ਜਦੋਂ ਕੋਈ ਚੋਰ ਡਾਕੂ ਇਤਿਆਦਕ ਉਹਦੇ ਘਰ ਵਿੱਚ ਆਏ, ਉਹਨੇ ਵੇਖਿਆ ਗਹਿਣੇ ਸਾਰੀਆਂ ਵਸਤੂਆਂ ਘਰ ਵਿੱਚ ਹਨ, ਮੈਂ ਇਕੱਲੀ ਹਾਂ, ਇਹ ਲੁੱਟ ਕੇ ਲੈ ਜਾਣਗੇ, ਮੇਰੇ ਮਾਲਕ ਮੇਰੇ ਸਵਾਮੀ ਨੇ ਹਜੇ ਕੁਝ ਸਮੇਂ ਤਾਂ ਹੀ ਆਉਣਾ। ਉਹਦੇ ਮਨ ਵਿੱਚ ਆਇਆ, ਉਹਨੇ ਚਰਿੱਤਰ ਖੇਡਿਆ, ਆਖਿਆ ਭਾਈ ਸ਼ੁਕਰ ਹੈ ਤੁਸੀਂ ਆਏ, ਸਾਰਾ ਘਰ ਲੁੱਟ ਕੇ ਲੈ ਜਾਓ, ਮੇਰਾ ਪਤੀ ਬੜਾ ਮਾੜਾ ਹੈ, ਮੇਰੇ ਨਾਲ ਬਹੁਤ ਧੱਕਾ ਕਰਦਾ ਹੈ, ਮੈਨੂੰ ਬਹੁਤ ਮਾਰਦਾ ਕੁੱਟਦਾ ਹੈ, ਤੁਸੀਂ ਸਭ ਕੁਝ ਲੁੱਟ ਕੇ ਲੈ ਜਾਓ, ਹੋ ਸਕੇ ਤਾਂ ਮੈਨੂੰ ਵੀ ਨਾਲ ਲੈ ਜਾਓ। ਇੰਜ ਕੀਤਾ, ਉਹਨਾਂ ਦਾ ਭਰੋਸਾ ਜਿੱਤਿਆ ਗਿਆ, ਬੜੇ ਖੁਸ਼ ਹੋਏ। ਫਿਰ ਆਖਿਆ ਤੁਸੀਂ ਭੁੱਖੇ ਹੋਵੋਗੇ, ਤੁਹਾਨੂੰ ਮੈਂ ਕੁਝ ਖਵਾ ਦੇਵਾਂ। ਆਖਿਆ ਹਾਂ। ਜਦੋਂ ਆਪਣੇ ਰਸੋਈ ਖਾਨੇ ਵਿੱਚ ਗਈ, ਜਾ ਕਰਕੇ ਜਿਹੜਾ ਖਾਣਾ ਬਣਾ ਰਹੀ ਸੀ ਭਰਪੂਰ ਮਾਤਰਾ ਵਿੱਚ ਭੰਗ ਮਿਲਾ ਦਿੱਤੀ। ਜਦੋਂ ਮਿਲਾ ਦਿੱਤੀ, ਲਿਆ ਕਰਕੇ ਸਨਮੁਖ ਰੱਖੀ, ਉਹਨਾਂ ਨੇ ਖਾ ਲਿਆ, ਬਦਹੋਸ਼ ਹੋ ਗਏ, ਸੁਰਤੀ ਪਰੇ ਹੋ ਗਈ, ਉੱਥੇ ਖਾ ਕਰਕੇ ਆਪਣੀ ਸੁਰਤੀ ਨੂੰ ਗੁਆ ਕਰਕੇ ਡਿੱਗ ਪਏ। ਜਦੋਂ ਉਹਦਾ ਪਤੀ ਆਇਆ, ਪੁੱਛਿਆ ਇਹ ਕੀ ਹੈ ਭਾਗਵਾਨ ਨੇ, ਆਖਿਆ ਇਹੀ ਚਰਿੱਤਰ ਹੈ ਭਾਈ। ਗੁਰੂ ਕਲਗੀਧਰ ਸਾਹਿਬ ਜੀ ਨੇ ਸਾਨੂੰ ਜ਼ਰੇ ਜ਼ਰੇ ਤੋਂ ਸੰਕੇਤ ਕੀਤਾ ਹੈ, ਕਿਤੇ ਮੇਰਾ ਸਿੱਖ ਇੱਥੋਂ ਥਿੜਕ ਨਾ ਜਾਵੇ, ਇੱਥੋਂ ਨਾ ਥਿੜਕ ਜਾਵੇ, ਭਾਵ ਇਕੱਲੀ ਇਕੱਲੀ ਚੀਜ਼ ਤੋਂ ਥਿੜਕਣ ਤੋਂ ਮਹਾਰਾਜ ਨੇ ਸਾਨੂੰ ਸਮਝਾਇਆ। ਜੇ ਚਰਿੱਤਰ ਪੜ੍ਹਾਂਗੇ ਕਿਤੇ ਥਿੜਕਾਂਗੇ ਨਹੀਂ। ਅੱਜ ਸੰਸਾਰ ਵਿੱਚ ਵੇਖੋ ਦਸ਼ਾ ਕੀ ਹੋ ਰਹੀ ਹੈ, ਔਰ ਜੋ ਗੁਰੂ ਕਲਗੀਧਰ ਜੀ ਨੇ ਲਿਖਿਆ ਹੈ ਨਾ, ਇੱਕ 405 ਚਰਿੱਤਰਾਂ ਵਿੱਚੋਂ ਸਭ ਤੋਂ ਛੋਟਾ ਚਰਿੱਤਰ ਹੈ, ਜਦੋਂ ਇੱਕ ਬਾਪ ਸ਼ਰਾਬ ਦੇ ਪਿਆਲੇ ਦੇ ਨਸ਼ੇ ਦੇ ਵਿੱਚ ਐਡਾ ਗੁਲਤਾਨ ਹੋਇਆ ਸੀ, ਕਹਿੰਦੇ ਉਹਨੇ ਆਪਣਾ ਪਰਾਇਆ ਕੀ ਪਛਾਣਨਾ ਸੀ, ਕਹਿੰਦੇ ਆਪਣੀ ਕੰਜਕਾਂ ਦੇ ਪਾਸ ਗਿਆ, ਆਪਣੀ ਕੰਜਕਾਂ ਦੀ ਪੱਤ ਹੀ ਲੁੱਟ ਲਈ। ਸੁਬਾ ਹੋਈ, ਜਦੋਂ ਆਪਣੇ ਕੰਜਕਾਂ ਵੱਲ ਧਿਆਨ ਪਿਆ, ਆਪਣੇ ਮੱਥੇ 'ਤੇ ਹੱਥ ਮਾਰਦਾ, ਫਿਰ ਆਤਮ ਹੱਤਿਆ ਕਰ ਲੈਂਦਾ। ਖਾਲਸਾ ਜੀ, ਗੁਰੂ ਕਲਗੀਧਰ ਸਾਹਿਬ ਜੀ ਨੇ 300 ਸਾਲ ਪਹਿਲਾਂ ਲਿਖ ਦਿੱਤਾ।
ਪਰ ਆਪ ਜੀ ਹੈਰਾਨ ਹੋਵੋਗੇ, ਪਿੱਛੇ ਜੇ ਖਬਰ ਵੀ ਛਪੀ ਸੀ ਲੁਧਿਆਣੇ ਦੇ ਵਿੱਚ ਇਵੇਂ ਹੋਇਆ, ਇੱਕ ਬਾਪ ਨੇ ਸ਼ਰਾਬ ਦੇ ਵਿੱਚ ਧੁੰਨ ਹੋ ਕਰਕੇ ਆਪਣੀ ਬੱਚੀ ਦੀ ਪੱਤ ਲੁੱਟ ਲਈ, ਸੁਬਾਹ ਉੱਠ ਕਰਕੇ ਆਪਣੇ ਗੋਲੀ ਮਾਰ ਕੇ ਮਰ ਗਿਆ, ਏਡੀ ਸ਼ਰਮ ਆਈ। ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਦਾ ਕੱਲਾ ਕੱਲਾ ਬੋਲ ਸੱਚ ਹੈ। ਜੇ ਕੋਈ ਸ਼ੰਕਾ ਕਰੇ ਖਾਲਸਾ ਜੀ, ਉਹ ਗੁਰੂ ਕਾ ਸਿੱਖ ਕੀ, ਉਹ ਤੇ ਆਪਣੀਆਂ ਕੁਲਾਂ ਦਾ ਨਾਸ਼ ਕਰਵਾਉਣ ਵਾਲੀ ਗੱਲ ਹੈ। ਧੰਨ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਹੜੇ ਇਹ 405 ਚਰਿੱਤਰ ਖਾਲਸਾ ਜੀ ਦਰਸਾਏ, ਇਹ ਆਪਣੇ ਬੱਚਿਆਂ ਨੂੰ ਵੀ ਪੜ੍ਹਾਈਏ, ਆਪ ਵੀ ਪੜ੍ਹੀਏ ਖਾਲਸਾ ਜੀ, ਗੁਰੂ ਕਲਗੀਧਰ ਦੀ ਅਤਿਅੰਤ ਖੁਸ਼ੀ ਹੋਵੇਗੀ। ਫਿਰ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀਆਂ ਨੇ ਦਰਸਾਇਆ ਤਿੰਨ ਵਸਤੂਆਂ, ਇੱਕ ਬਿਸੀਅਰ ਤੇ ਇੱਕ ਬਿਛੂ ਔਰ ਇੱਕ ਬੇਸਬਾ, ਇਹ ਕਦੇ ਕਿਸੇ ਜੀਵ ਦੇ ਮਿੱਤ ਨਹੀਂ ਹੁੰਦੇ, ਇਹਨਾਂ ਤੋਂ ਬਚ ਕੇ ਗੁਰੂ ਕੇ ਪਿਆਰੇ ਨੇ ਰਹਿਣਾ ਹੈ। ਸੋ ਸਾਹਿਬ ਗੁਰੂ ਕਲਗੀਧਰ ਜੀ ਨੇ ਫਿਰ ਚਾਉ ਪਈ ਸਾਹਿਬ ਜੀ ਦੀ ਪਾਵਨ ਗੁਰਬਾਣੀ ਤੇ ਅੰਤ ਸੰਪੂਰਨਤਾ ਹੀ ਕੀਤੀ ਹੈ। ਜਿਸ ਚਾਉ ਪਈ ਸਾਹਿਬ ਜੀ ਨੂੰ ਅਸੀਂ ਪੜ੍ਹਦੇ ਹਾਂ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ। ਔਰ ਮਹਾਂਪੁਰਖ ਜਨ ਕਿਆ ਕਰਦੇ ਸਨ, ਸਤਿਗੁਰੂ ਜੀਓ ਆਪ ਜੀ ਦੇ ਚਰਨਾਂ ਦੇ ਵਿੱਚ ਸਾਡਾ ਮਨ ਟਿਕਿਆ ਰਵੇ, ਸਾਡੀ ਸਦਾ ਹੀ ਬੇਨਤੀ ਤੁਹਾਡੇ ਪਾਸ ਹੋਵੇ। ਔਰ ਜਦੋਂ ਕਿਤੇ ਵਿਦਵਾਨ ਪੁਰਸ਼ ਪਾਵਨ ਕਥਾ ਕਰਨ ਲੱਗਣ ਜਾਂ ਗੁਰੂ ਕੇ ਪਿਆਰੇ ਨੇਮੀ ਗੁਰੂ ਦੀਆਂ ਵਿਚਾਰਾਂ ਕਰਨ ਲੱਗਣ, ਪਹਿਲੇ ਸਮਿਆਂ ਦੇ ਵਿੱਚ ਇੱਕ ਚਾਉ ਪਈ ਸਾਹਿਬ ਦਾ ਪਾਠ ਚੌਂਕੜਾ ਲਗਾ ਕਰਕੇ ਕਰਿਆ ਕਰਦੇ ਸਨ। ਇੱਕ ਗੁਰੂ ਦੇ ਚਰਨਾਂ ਵਿੱਚ ਬੇਦਨਤਾ ਬੇਨਤੀ ਹੋ ਜਾਂਦੀ ਸੀ, ਦੂਜਾ ਕਥਾ ਦਾ ਰਸ ਬੜਾ ਦੀਰਘ ਵੱਧਦਾ ਸੀ ਔਰ ਆਨੰਦਮਈ ਖੇਡ ਵਰਤ ਜਾਂਦੀ ਸੀ। ਔਰ ਜਿੱਥੇ ਹਿੰਦ ਮੱਤ ਦੇ ਵਿੱਚ 108 ਮਣਕਿਆਂ ਦੀ ਮਾਲਾ ਹੈ, ਔਰ ਉੱਥੇ ਹੀ ਗੁਰਦੇਵ ਜੀ ਦੀ ਜਿਹੜੀ ਪਾਵਨ ਚਾਉ ਪਈ ਸਾਹਿਬ ਜੀ ਦੀ ਬਾਣੀ ਹੈ ਭਾਈ, ਇਸ ਦੇ ਵਿੱਚ 27 ਪੌੜੀਆਂ ਹਨ, ਜਿਨ੍ਹਾਂ ਦੇ ਚਾਰ ਚਾਰ ਬੰਦ ਭਾਵ 108 ਹਨ ਪੰਕਤੀਆਂ। ਜਦੋਂ ਵੀ ਗੁਰੂ ਕਾ ਪਿਆਰਾ ਜਨ ਭਾਵਨਾ ਦੇ ਨਾਲ ਜਿੱਥੇ ਮੁਕਤ ਮਾਰਗ ਗ੍ਰੰਥ ਜੋ ਪ੍ਰਤਨ ਹੈ ਉੱਥੇ ਵਿੱਚ ਲਿਖਿਆ ਹੈ ਕਿ ਜਦੋਂ ਕੋਈ ਚਾਉ ਪਈ ਸਾਹਿਬ ਜੀ ਨੂੰ 40 ਦਿਨ ਸੂਰਜ ਦੇ ਉਦੇ ਹੋਣ ਤੋਂ ਪਹਿਲਾਂ ਪਹਿਲਾਂ, ਸੂਰਜ ਦੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਪੜ੍ਹਦਾ ਹੈ, ਤਾਂ ਗੁਰੂ ਗਰੀਬ ਪਰਿਵਾਰ ਗੁਰੂ ਕਲਗੀਧਰ ਸਾਹਿਬ ਜੀ 41ਵੇਂ ਦਿਨ ਵੱਡੀ ਖੇਡ ਵਰਤਾ ਦਿੰਦੇ ਨੇ ਭਾਈ, ਉਹਦੀ ਬੇਨਤੀ ਨੂੰ ਸਵੀਕਾਰ ਕਰਦੇ ਨੇ ਭਾਈ। ਸੋ ਸਾਹਿਬ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀਆਂ ਨੇ ਫਿਰ ਇਹਦਾ ਸਾਰ ਕੱਢਿਆ ਅਖੀਰ 'ਤੇ, ਜਿਵੇਂ ਕਾਨੜਾ ਰਾਗ ਦਾ ਅਖੀਰ ਵਿੱਚ ਗੁਰੂ ਗਰੀਬ ਨਿਵਾਜ ਜੀ ਨੇ ਸਾਰ ਕੱਢਿਆ, ਸੁਖਮਣੀ ਸਾਹਿਬ ਜੀ ਦੇ ਅਖੀਰ ਵਿੱਚ ਜਿਸ ਮਨ ਵਸਿਆ ਸੁਣੇ ਲਾਏ ਪ੍ਰੀਤ, ਇਹ ਸਾਰ ਕੱਢਿਆ। ਇਵੇਂ ਚੰਡੀ ਦੀ ਵਾਰ ਦੇ ਵਿੱਚ ਅਖੀਰ ਦੇ ਵਿੱਚ ਗੁਰੂ ਕਲਗੀਧਰ ਜੀ ਨੇ ਸਾਰ ਕੱਢਿਆ। ਇਵੇਂ ਖਾਲਸਾ ਜੀਓ ਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਪਾਵਨ ਚਾਉ ਪਈ ਸਾਹਿਬ ਜੀ ਦਾ ਵੀ ਸਾਰ ਕੱਢਿਆ ਹੈ। ਸਾਰ ਕੀ ਹੈ? ਮਹਾਰਾਜ ਨੇ ਅੜਿੱਲ ਸ਼ਬਦ ਨੂੰ ਗਾਇਨ ਕੀਤਾ, ਸੁਣੇ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁੱਖ ਦਰਦ ਭਉ ਨਿਕਟਨਾ ਤਿਨ ਨਰਕੇ ਰਹੈ, ਹੋ ਜੋ ਜਾ ਕੀ ਇੱਕ ਵਾਰ ਚਾਉ ਪਈ ਜੋ ਕਹੈ। ਇੱਕ ਵਾਰੀ ਭਾਵਨਾ ਦੇ ਨਾਲ ਕੋਈ ਚਾਉ ਪਈ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹੇ, ਔਰ ਜਿਹੜਾ ਪੜ੍ਹਦਾ ਹੈ ਉਹ ਜਿਹੜਾ ਸੁਣ ਲਵੇ ਗੁੰਗਾ ਭਾਈ, ਸੁਣਿਆ ਗੁੰਗ ਜੋ ਜਾਹੇ, ਕੀ ਜਾਹੇਗੀ ਭਾਈ, ਜਿਹੜੀ ਉਹਦੀ ਰਸਨਾ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਅਨ ਸਮਰੱਥਾ ਸੀ, ਜਿਹੜਾ ਬੋਲ ਨਹੀਂ ਸਕਦਾ ਸੀ ਉਹ ਚਲੇ ਜਾਵੇਗੀ, ਉਹਨੂੰ ਬੋਲਣ ਦੀ ਸਮਰੱਥਾ ਮਿਲ ਜਾਵੇਗੀ। ਗੁਰੂ ਕਲਗੀਧਰ ਜੀ ਕਿਰਪਾ ਕਰਦੇ ਨੇ, ਫਿਰ ਉਹਦੇ ਮੁਖ ਵਿੱਚ ਮਹਾਰਾਜ ਆਪ ਕਿਰਪਾ ਕਰਕੇ ਵਰਤ ਕੇ ਬੁਲਾਉਂਦੇ ਨੇ, ਜਿਉਂ ਬੁਲਾਵ ਹੋ ਨਾਨਕ ਦਾਸ ਬੋਲੇ ਵਾਲੀ ਖੇਡ ਵਰਤਦੀ ਹੈ ਖਾਲਸਾ ਜੀ। ਉਹ ਸੁਣਨ ਦੇ ਨਾਲ ਪੜ੍ਹਨ ਦੇ ਨਾਲ ਅਨੇਕਾਂ ਦੁੱਖਾਂ ਦਾ ਨਾਸ਼ ਹੋਣ ਦਾ ਇਹ ਪਾਵਨ ਚਾਉ ਪਈ ਸਾਹਿਬ ਜੀ ਦਾ ਮਹੱਤਵ ਹੈ। ਜਿੱਥੇ ਇੱਕ ਵਿਦੇਸ਼ੀ ਸਟੈਫਨ ਹੌਨਕ ਜਿਹੜਾ ਇੱਕ ਬਹੁਤ ਵੱਡਾ ਵਿਦਵਾਨ ਹੋਇਆ, ਉਹਨੇ ਦੀ ਬਲੈਕ ਹੋਲ ਥਿਉਰੀ ਦੇ ਵਿੱਚ ਨਾ ਬੜਾ ਸੋਹਣਾ ਲਿਖਿਆ। ਉਹ ਕਹਿੰਦਾ ਕਿ ਜਿਹੜਾ ਸੂਰਜ ਹੈ ਉਹ ਜ਼ਮੀਨ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਜ਼ਮੀਨ ਸੂਰਜ ਨੂੰ ਆਪਣੇ ਵੱਲ ਖਿੱਚ ਰਹੀ ਹੈ, ਕੁਝ ਸਮਾਂ ਹੈ, ਸਮੇਂ ਦੇ ਨਾਲ ਬਦਲਦਿਆਂ ਬਦਲਦਿਆਂ ਇੱਕ ਦਿਨ ਇਸ ਸ੍ਰਿਸ਼ਟੀ ਦਾ ਅੰਤ ਹੋਵੇਗਾ ਜਾਂ ਸ੍ਰਿਸ਼ਟੀ ਦੇ ਵਿੱਚ ਇੱਦਾਂ ਹੋਵੇਗਾ। ਔਰ ਉਹਨੂੰ ਵਿਦਵਾਨਾਂ ਨੇ ਬੜੀ ਵੱਡੀ ਮਾਨਤਾ ਦਿੱਤੀ, ਪਰ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ 300 ਸਾਲ ਹੀ ਪਹਿਲਾਂ ਕਹਿ ਗਏ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਮਹਾਰਾਜ ਜਿੰਨੀਆਂ ਵੀ ਦੇਹਾਂ ਹਨ, ਜਿੰਨੇ ਵੀ ਸਰੀਰ ਹਨ, ਮਾਤ ਲੋਕ ਵਿੱਚ ਵਸ ਰਹੇ ਮਹਾਰਾਜ, ਕੋਈ ਪੰਛੀ ਹੈ, ਕੋਈ ਜੀਵ ਜਾਨਵਰ ਹੈ, ਇੱਕ ਦਿਨ ਸਮਾਂ ਆਵੇਗਾ ਸਾਰੇ ਮਿਲ ਜਾਵਣਗੇ। ਮਹਾਰਾਜ ਧਰਤੀ ਜਿਹੜਾ ਆਪਣਾ ਵੇਗ ਹੈ
सूरज जेड़ा है चंद है आखर नूं एक हो जाणगे। ये साहिब दियां ने खालसा जी अज तो कई समा पहला कह दिता। स्टेफन नूं सारे जाणिया ने मानता दिती कि बई बड़ी वड्डी गल कर गया और उन्हूं पुरस्कार दिते गए। पर साहिब धन गुरु कलगीधर जीआं ने अज तो किन्ना समा पहला गुरसिखां दी झोली दे विच इह अनमोल पावन गुरबाणी की दात पाई है। मैं गुरमुख गुरु कलगीधर जी का अनमाणा जिहा सिख होण ते बेनती करदा है अपने घरां दे विच असी जरूर बर जरूर इन्हां जिहड़े 405 चरित्र हन इन्हां नूं प्रेमा भावनी दे नाल वाचीए। जदों असीं अपने बच्चे नूं दसांगे ना पुत्तर अगे खूह है इहदे कोल नहीं जाणा तिलके विच डिग पवेगा उह सुचेत होवेगा। जदों बच्चे नूं दस्या ही नहीं अगे खूह है और उह अणजाण हो करके अगे जाएगा तो डिग पवेगा भाई। गुरमुखो गुरु कलगीधर साहिब जी महाराज जी ने यह पावन दया के घर में आम करके जिहड़ी पावन बाणी उचारी है इस विच काम दे उत्ते महाराज ने सानू समर्था बख्शिश की है। किवें जीव काम तो बच सकता है जिन मिल मारे पंच सूरबीर ऐसो कौन बलीरे जिन पंच मार बेदार गुदारे सो पूरा एह कलीरे। गुरु कलगीधर साहिब जी महाराज आप जैसा जगत विच कोई सानी नहीं। महाराज जो पावन दात आप जीआं ने सानू बख्शिश की है जिथे हिंद मात दे विच कामता दे उपर उन्होंने बड़े सोत्र लिखे ने और जदों उन्होंने को पढ़ता वह कहिंदे इहदे तो वड्डी कोई चीज नहीं संसार विच। ते साडे लोग जदों गुरबाणी पढ़दे ने असी तर्कवादी होए हाँ शंका ही करी जाने हाँ। सतगुरु गुरु कलगीधर जी सानू समत बख्शिश करन। आओ जिवें गुरु रामदास साहिब जी महाराज सजे हुए हन पातशाह जी दे पास गुरु कियां सिख संगतां बड़ी प्रेमा भावनी दे नाल चल के आ रही ने। वह पावन कथा जिवें आप जी ने कल दे दीवाना विच बड़े ही सत्कार योग बड़ी ही प्यारी सत्कारी रसना ज्ञानी जी ज्ञानी सुखविंदर सिंह जिया के मुखारबिंद तो सरवण की है। आओ गुरु गरीब नवाज साहिब जी की जिहड़ी पावन अगे कथा है बड़े प्रेमा भावना दे नाल असी सरवण करिए और पावन श्री चौपाई साहिब जी और चरित्रो पख्याण की पावन गुरबाणी की संपूर्णता दिवस दियाँ आप सब संगतां नूं बहुत बहुत वधाइया होवन जी। आओ बड़े प्रेम दे नाल कानड़ा राग की पावन गुरबाणी सरवण करना करिए जी।

ਵਾਹਿਗੁਰੂ ਜਿਹੜਾ ਤੁਹਾਡੇ ਜਪ ਨੂੰ ਜਾਪਣਾ ਕਰਦਾ ਹੈ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਮਨ ਤੇ ਤਨ ਨੂੰ ਜਿਵੇਂ ਸਣ ਹੁੰਦਾ ਹੈ ਨਾ, ਸਣ ਆਮ ਅਸੀਂ ਵਹਿੰਦੇ ਪਿੰਡਾਂ ਦੇ ਵਿੱਚ, ਉਹਨੂੰ ਕੱਟ ਕੇ ਤੇ ਪਾਣੀ ਵਿੱਚ ਦਬਾਉਂਦੇ ਹਾਂ, ਫਿਰ ਉਹਦੇ ਰੱਸੇ ਬਣਾਉਂਦੇ ਹਾਂ। ਇਵੇਂ ਮਹਾਰਾਜ ਨਾਮ ਰੂਪੀ ਅੰਮ੍ਰਿਤ ਜਲ ਦੇ ਵਿੱਚ ਪਹਿਲਾਂ ਅਸੀਂ ਸਣ ਰੂਪੀ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੱਟ ਦਈਏ। ਕੱਟ ਕਰਕੇ ਸਤਿਗੁਰੂ ਜੀਓ ਇਸ ਨੂੰ ਆਪ ਜੀ ਦੇ ਨਾਮ ਦੇ ਵਿੱਚ ਡੁਬੋ ਦਈਏ, ਦਬ ਦਈਏ। ਆਪ ਜੀ ਫਿਰ ਕਿਰਪਾ ਕਰੋ ਗਿਆਨ ਰੂਪੀ ਉਹ ਰੱਸੇ ਤਿਆਰ ਹੋ ਜਾਣ ਜਿਨ੍ਹਾਂ ਦੇ ਨਾਲ ਸਤਿਗੁਰੂ ਜੀਓ ਨਾਮ ਦੀ ਗੰਠੜੀ ਵੱਜ ਜਾਵੇ, ਸੰਸਾਰ ਦੇ ਵਿੱਚ ਹੋਰ ਕਿਤੇ ਭਾਈ ਭੱਜਣ ਦੀ ਲੋੜ ਨਹੀਂ ਪੈਂਦੀ। ਸਣ ਵਾਂਗ ਉਹ ਰੱਸੇ ਬਣ ਜਾਂਦੇ ਨੇ ਜਿਹੜੇ ਕਿਸੇ ਕਾਰਜ ਵਿੱਚ ਆਉਂਦੇ ਨੇ। ਅਸੀਂ ਤਾਂ ਭਾਈ ਕਿਸੇ ਕੰਮ ਦੇ ਹੀ ਨਹੀਂ, ਕਿਸੇ ਕਾਰਜ ਦੇ ਨਹੀਂ, ਜਿਹੜਾ ਜੀਵ ਬਾਣੀ ਨਹੀਂ ਪੜ੍ਹਦਾ ਭਾਈ। ਸੋ ਮਹਾਰਾਜ ਹਰ ਜਪ ਜਪੇ, ਹਰ ਜਪ ਜਪੇ, ਜਪ ਜਪੋ ਜਗਦੀਸ਼, ਜਪਣੇ ਯੋਗ ਵਾਹਿਗੁਰੂ ਜੀ ਨੂੰ ਮਨ ਕਰਕੇ, ਤਨ ਕਰਕੇ, ਸੁਰਤੀ ਕਰਕੇ, ਭਾਵਨਾ ਕਰਕੇ ਜੇ ਕੋਈ ਯਾਦ ਕਰ ਲਵੇ। ਵਾਹਿਗੁਰੂ ਜੀ ਦਇਆ ਦੇ ਘਰ ਵਿੱਚ ਆਣ ਕਰਕੇ ਕਿਰਪਾ ਕਰਦੇ ਨੇ, ਮਹਾਰਾਜ ਆਪ ਕਿਰਪਾ ਕਰਕੇ ਜੀਵ ਦੇ ਵਿੱਚ ਹਿਰਦੇ ਦੇ ਵਸ ਕਰਕੇ ਜਗਤ ਦੇ ਈਸ਼ ਦੀ

0: ਬਰੀ ਸਾਰਿਆਂ ਤੋਂ ਵੱਡੇ ਹੋ, ਜਿੱਥੇ ਮਹਾਰਾਜ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹੋ, ਨਿਹਚਲ ਚੌਰ ਛੱਤ। ਗੁਰਦੇਵ ਗੁਰੂ ਕਲਗੀ ਧਰ ਜੀਓ, ਆਪ ਜੀ ਸੰਸਾਰ ਦੇ ਸਾਰਿਆਂ ਤੋਂ ਸਰਬੋਤਮ ਹੋ। ਮਹਾਰਾਜ ਗੁਰੂ ਕਲਗੀ ਧਰ ਸਾਹਿਬ ਜੀ ਨੇ ਕਿਰਪਾ ਕੀਤੀ ਔਰ ਦਇਆ ਦੇ ਘਰ ਵਿੱਚ ਆਏ। ਗੁਰਦੇਵ ਜੀ ਨੇ ਕਿਰਪਾ ਕਰਕੇ ਆਪਣੇ ਸਿੱਖਾਂ ਨੂੰ ਪਾਵਨ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਫਿਰ ਜਦੋਂ ਕੋਈ ਵੱਡੇ ਵਾਹਿਗੁਰੂ ਜੀ ਨੂੰ ਜਪਦਾ ਹੈ ਨਾ, ਜਿਵੇਂ ਖਾਲਸਾ ਜੀ ਇੱਕ ਬੜਾ ਸੋਹਣਾ ਬਚਨ ਆਉਂਦਾ ਹੈ, ਜਿਹੜਾ ਮਹਾਮਾਈ ਦੀ ਪੂਜਾ ਕਰਦਾ ਹੈ ਨਾ ਉਹਦੇ ਵਰਗਾ ਹੋ ਜਾਂਦਾ ਹੈ। ਜਿਹੜਾ ਪੁਰਸ਼ ਹੈ ਨਾ, ਜੇ ਉਹ ਮਹਾਮਾਈ ਦੀ ਪੂਜਾ ਕਰੇ ਉਹਦੇ ਵਰਗਾ ਹੋ ਜਾਵੇਗਾ। ਨਰ ਸੈ ਨਰ ਹੋਏ ਅਵਤਰ ਹੈ। ਇਵੇਂ ਜੇ ਕੋਈ ਇਸਤਰੀ ਹੈ ਉਹ ਪੂਜਾ ਕਰੇਗੀ ਉਹਦਾ ਅਗਲਾ ਜਨਮ ਗਦੀ ਦੇ ਰੂਪ ਵਿੱਚ ਆ ਜਾਂਦਾ ਹੈ। ਇਵੇਂ ਗੁਰਦੇਵ ਜੀ ਕਹਿ ਰਹੇ ਨੇ ਜਿਹੜਾ ਵੱਡੇ ਅਕਾਲ ਪੁਰਖ ਦੀ ਪੂਜਾ ਕਰਦਾ ਹੈ, ਵੱਡੇ ਨਿਰੰਕਾਰ ਦੀ ਪੂਜਾ ਕਰਦਾ ਹੈ ਭਾਈ, ਉਹ ਵੀ ਸੰਸਾਰ ਵਿੱਚ ਵੱਡੇ ਹੋ ਜਾਂਦੇ ਨੇ। ਜਿਵੇਂ ਇੱਕ ਸਰਪ ਨੂੰ ਪੂਜਦੇ ਹੋ ਤੇ ਤੁਹਾਡਾ ਕੰਠ ਸਰਪ ਦੇ ਰੂਪ ਵਿੱਚ ਆ ਜਾਂਦਾ ਹੈ, ਸਰਪ ਦੇ ਸਰੀਰ ਵਾਂਗ ਤੁਹਾਡਾ ਕੰਠ ਹੋ ਜਾਂਦਾ ਹੈ। ਇਵੇਂ ਹਰ ਤੁਮ ਵੱਡ ਵੱਡੇ ਵਾਡੇ, ਮਹਾਰਾਜ ਤੁਸੀਂ ਸਾਰਿਆਂ ਤੋਂ ਵੱਡੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਵੱਡੇ ਹੋ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਵੱਡੇ ਹੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਧੰਨ ਹੋ ਵੱਡੇ ਹੋ।
1: ਸੋ ਕਰੇ ਜੇ ਤੁਧ ਪਾਵੀਸ,
0: ਮਹਾਰਾਜ ਉਹ ਕਾਰਜ ਕਰਨੇ ਚਾਹੀਦੇ ਨੇ ਜਿਹੜੇ ਗੁਰੂ ਨੂੰ ਭਾਉਂਦੇ ਨੇ, ਜਿਹੜਾ ਗੁਰੂ ਦਾ ਚਿੱਤ ਚਾਵੇ ਭਾਈ, ਜਿਹੜੇ ਗੁਰੂ ਨੇ ਸਾਨੂੰ ਮਾਰਗ ਤੇ ਲਾਇਆ ਹੈ। ਮਹਾਰਾਜ ਕਹਿੰਦੇ ਨੇ ਹਰ ਜਸ ਗਾਵਹੁ ਭਗਵਾਨਾ, ਜਸ ਗਾਵਤ ਪਾਪ ਲਹਾਨਾ। ਜਿਹੜਾ ਭਾਵਨਾ ਦੇ ਨਾਲ ਗੁਰੂ ਦੇ ਜਸ ਨੂੰ ਗਾਵੇਗਾ, ਹਜ਼ੂਰ ਗੁਰੂ ਕਲਗੀਧਰ ਜੀ ਕਿਰਪਾ ਕਰਦੇ ਨੇ। ਮਹਾਰਾਜ ਜਿਹੜੇ ਤੁਹਾਡੇ ਮਨ ਨੂੰ ਚੰਗੇ ਕਾਰਜ ਲੱਗਦੇ ਹੋਣ, ਸੋ ਕਰ ਹੈ ਮਹਾਰਾਜ ਉਹ ਕਰਵਾਓ ਜਿਹੜਾ ਤੁਹਾਨੂੰ ਪਾਉਂਦਾ ਹੈ, ਜੋ ਆਪ ਜੀ ਦੇ ਮਨ ਨੂੰ ਠੀਕ ਲੱਗੇ। ਆਪ ਜੀ ਨੇ ਕਿਰਪਾ ਕਰਕੇ ਉਹ ਕਾਰਜ ਸਾਡੇ ਕੋਲੋਂ ਕਰਾਉਣੇ, ਜਿਨ੍ਹਾਂ ਕਾਰਨਾਂ ਵਿੱਚ ਮਹਾਰਾਜ ਲੋਹਾ ਵੀ ਮਹਾਰਾਜ ਲੱਕੜ ਦੇ ਨਾਲ ਤਰ ਜਾਂਦਾ ਹੈ। ਇਵੇਂ ਗੁਰਦੇਵ ਜੀ ਉਹ ਤੁਹਾਡੇ ਨਾਮ ਨੂੰ ਜਪ ਕਰਕੇ ਇਹ ਗੰਦਗੀ ਰੂਪੀ ਸਰੀਰ ਵੀ ਭਾਈ ਤਰ ਜਾਵੇਗਾ।
1: ਤੁਮਰੇ ਜਨ ਰਾਮ ਜਪਹੇ ਤੇ ਉਤਮ,
0: ਮਹਾਰਾਜ ਜਿਹੜੇ ਤੁਹਾਡੇ ਨਾਮ ਨੂੰ ਜਪਦੇ ਨੇ ਭਾਈ ਉਹ ਉੱਤਮ ਹੋ ਜਾਂਦੇ ਨੇ, ਸਾਰਿਆਂ ਤੋਂ ਭਾਈ ਸ੍ਰੇਸ਼ਟ ਹੋ ਜਾਂਦੇ ਨੇ। ਜਿਹੜਾ ਵਾਹਿਗੁਰੂ ਜੀ ਦੇ ਜਾਪ ਨੂੰ ਜਪਦਾ ਹੈ, ਜਪੇ ਜਪ ਜਪ ਜਾਪੋ ਜਗਦੀਸ਼, ਫਿਰ ਜਿਹੜਾ ਵਾਹਿਗੁਰੂ ਜੀ ਆਪ ਜੀ ਦੇ ਨਾਮ ਸ੍ਰੇਸ਼ਟ ਨੂੰ ਜਪਿਆ, ਜਿਹੜੇ ਜਣਾ ਨੇ ਜਿਹੜੇ ਗੁਰੂ ਕੇ ਪਿਆਰਿਆਂ ਨੇ ਕਿਹਾ ਨਾ ਵਾਹਿਗੁਰੂ ਤੂੰ ਰਾਜਾ ਏ ਰਾਜਾ ਏ ਰਾਜਾ ਏ, ਉਹ ਰਾਜਨ ਰੂਪ ਹੋਏ। ਜਿਨ੍ਹਾਂ ਨੇ ਕਿਹਾ ਤੂੰ ਨਿਰੰਕਾਰ ਏ ਨਿਰੰਕਾਰ ਹੈ, ਉਹ ਨਿਰੰਕਾਰ ਦਾਸ ਜੈਸੇ ਉਦਾਸੀਨ ਮਹਾਂਪੁਰਸ਼ ਹੋਏ। ਜਿਨ੍ਹਾਂ ਨੇ ਕਿਹਾ ਵਾਹਿਗੁਰੂ ਤੂੰ ਹਰੀ ਹਰੀ ਹਰੀ ਕਰਦੇ ਗਏ, ਉਹ ਵਾਹਿਗੁਰੂ ਜੀ ਆਪ ਜੀ ਦਾ ਰੂਪ ਹੋ ਗਏ। ਜਿਨ੍ਹਾਂ ਨੇ ਤੂੰ ਹੀ ਦਾ ਉਚਾਰਨ ਕੀਤਾ, ਗੁਰੂ ਕਲਗੀਧਰ ਜੀ ਨੇ ਕਿਰਪਾ ਕੀਤੀ, ਉਹ ਤੂੰ ਹੀ ਭਾਵ ਤੇਰਾ ਹੀ ਰੂਪ ਹੋ ਗਏ। ਤੁਮਰੇ ਜਨ ਰਾਮ ਜਪ ਹੈ ਤੇ ਉਤਮ, ਮਹਾਰਾਜ ਜਿਹੜੇ ਤੁਹਾਡੇ ਜਨ ਹਨ, ਤੁਹਾਡੇ ਸਿੱਖ ਹਨ, ਤੁਹਾਡੇ ਸੇਵਕ ਹਨ, ਉਹ ਤੁਹਾਡੇ ਪਾਵਨ ਪਵਿੱਤਰ ਨਾਮ ਨੂੰ ਬੜੀ ਭਾਵਨਾ ਦੇ ਨਾਲ ਜਪਦੇ ਹਨ।
1: ਤਿਨ ਕਾ ਹਾਂ ਕੁਮ ਕੁਮੇ ਕੁਮ ਕੁਮ ਜੀਸ,
0: ਤਿੰਨਾਂ ਨੂੰ ਵਾਹਿਗੁਰੂ ਜੀ ਆਪ ਜੀ ਨੇ ਜਿਹੜੀ ਘੁੰਮਣ ਘੇਰੀ ਰੂਪੀ ਭਾਈ ਜਿਹੜੀ ਘੁੰਮਣ ਘੇਰਤਾ ਸੀ, ਜਿਹਦੇ ਵਿੱਚ ਘੁੰਮੀ ਜਾ ਰਿਹਾ ਸੀ ਜੀਵ, ਸੁਰਤ ਨਹੀਂ ਸੀ, ਆ ਸੰਸਾਰ ਹੀ ਆ ਨਾ ਜੀ। ਸਵੇਰੇ ਉੱਠੇ ਭਾਈ ਕੰਮ ਚਲੇ ਗਏ, ਕੰਮ ਤੋਂ ਆਏ ਪਰਿਵਾਰ ਵਿੱਚ ਸੌ ਝਗੜੇ ਝੱਖੜੇ ਤੇ ਆਦਿ, ਕਿੰਨੇ ਦੁੱਖਾਂ ਦੇ ਵਿੱਚ ਜੀਵ ਵੀ ਰਹਿੰਦਾ ਹੈ, ਮਨ ਪਰੇਸ਼ਾਨ ਵੀ ਰਹਿੰਦਾ ਹੈ, ਸੋਚਦਾ ਹੈ ਕਦੋਂ ਗੁਰੂ ਦੀ ਕਿਰਪਾ ਵਰਤੇਗੀ, ਕਦੋਂ ਸੁਖੀ ਹੋਵਾਂਗੇ। ਜਾਂ ਤਾਂ ਜੀਵ ਸੋਚਿਆ ਅੱਜ ਥੋੜ੍ਹੀ ਮਾਇਆ, ਕੱਲ ਹੋਰ ਆ ਜਾਵੇ ਫਿਰ ਸੁੱਖ ਮਿਲ ਜਾਵੇਗਾ, ਕੱਲ ਨੂੰ ਹੋਰ ਵੱਧ ਆ ਜਾਵੇ ਫਿਰ ਸੁੱਖ ਮਿਲ ਜਾਵੇਗਾ। ਪਰ ਗੁਰੂ ਗਰੀਬ ਨਿਵਾਜ ਕਹਿੰਦੇ ਭਾਈ ਸੁੱਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਨਹੀਂ ਹੈ। ਜਿਹੜੇ ਉਹਦੇ ਨਾਮ ਨੂੰ ਜਪਦੇ ਉਹ ਉੱਤਮ ਹੋ ਗਏ, ਉਹ ਸੰਸਾਰ ਦੇ ਵਿੱਚ ਪੂਜਣੇ ਯੋਗ ਹੋ ਗਏ, ਔਰ ਫਿਰ ਉਹ ਜਿਹੜੀ ਸੰਸਾਰ ਦੀਆਂ ਘੁੰਮਣ ਘੇਰੀਆਂ ਸਨ, ਜਿਹੜੀਆਂ ਘੁੰਮ ਘੁੰਮ ਕੇ ਜੀਵ ਜੰਮਣ ਮਰਨ ਦੇ ਗੇੜ ਵਿੱਚ ਆਉਂਦਾ ਹੈ, ਜੰਮਦਾ ਹੈ ਮਰਦਾ ਹੈ ਮਰਦਾ ਹੈ ਜੰਮਦਾ ਹੈ, ਇਹ ਦੁੱਖ ਕਿਤੇ ਘੱਟ ਹੈ, ਕਿੱਡਾ ਵੱਡਾ ਦੁੱਖ ਹੈ ਜੰਮ ਪਿਆ, ਆ ਪਤਾ ਨਹੀਂ ਕਦੋਂ ਮੌਤ ਆ ਜਾਵੇ, ਮਰ ਗਏ ਫਿਰ ਜੰਮੇ, ਬਾਲ ਅਵਸਥਾ ਆ ਗਈ, ਖੁਰਦਸਾਲੀ ਤਿਹਫਲੰਗ ਅਵਸਥਾ ਦੇ ਵਿੱਚ ਜੀਵ ਫਿਰ ਰੋਇਆ, ਰੋ ਰੋ ਕੇ ਮਾਤਾ ਦੇ ਅਸਤ ਦੁੱਧ ਚੁੰਘਿਆ, ਥੋੜ੍ਹਾ ਵੱਡਾ ਹੋਇਆ, ਜੇ ਕੋਈ ਖਰਾਬੀ ਕੀਤੀ ਮਾਤਾ ਨੇ ਦੋ ਕੰਨਾਂ 'ਤੇ ਲਾ ਦਿੱਤੀਆਂ, ਇਹ ਵੀ ਦੁੱਖ ਹੈ, ਥੋੜ੍ਹਾ ਵੱਡਾ ਹੋਇਆ, ਮਨ ਵਿੱਚ ਜੀ ਕਰਦਾ ਫਲਾਨੀ ਚੀਜ਼ ਮੈਂ ਲੈ ਲਵਾਂ, ਪਰ ਮਾਪੇ ਨਹੀਂ ਮੰਨਦੇ, ਨਹੀਂ ਲੈ ਕੇ ਦਿੰਦੇ, ਇਹ ਵੀ ਮਨ ਵਿੱਚ ਦੁੱਖ ਹੈ, ਥੋੜ੍ਹਾ ਜਿਹਾ ਵੱਡਾ ਹੋਇਆ, ਚਿੰਤਾਵਾਂ ਨੇ ਜੀਵ ਨੂੰ ਘੇਰ ਲਿਆ। ਮਹਾਂਪੁਰਖ ਕਿਹਾ ਕਰਦੇ ਸਨ, ਜਿਹੜਾ ਜੀਵ ਪਹਿਲੇ ਦਿਨ ਰੋਇਆ ਸੀ ਨਾ, ਉਹ ਰੋਣਾ ਆਖਰ ਨੂੰ ਵਿਸਰਦਾ ਵਿਸਰਦਾ ਵਿਸਰ ਗਿਆ। ਕਿਵੇਂ ਵਿਸਰਿਆ? ਕਹਿੰਦੇ ਪਹਿਲਾ ਰੋਣਾ ਤਾਂ ਜਦੋਂ ਜੰਮਿਆ ਉਦੋਂ ਹੋਇਆ, ਦੂਜਾ ਰੋਣਾ ਜਦੋਂ ਦੁੱਧ ਪੀਣ ਦੀ ਪਿਆਸ ਲੱਗੀ, ਤੇਹ ਲੱਗੀ, ਭੁੱਖ ਲੱਗੀ ਉਦੋਂ, ਫਿਰ ਕੋਈ ਵਸਤੂ ਲੈਣ ਦੀ ਮਨਸ਼ਾ ਹੋਈ, ਵੱਡਾ ਹੋਇਆ ਉਦੋਂ ਰੋਣਾ ਹੋਇਆ, ਫਿਰ ਥੋੜ੍ਹਾ ਜਿਹਾ ਹੋਰ ਵੱਡਾ ਹੋਇਆ, ਖੇਡਣ ਤੋਂ ਜਵਾਨੀ ਦੀ ਆਰਬਲਾ ਆਈ ਤਦ ਵੀ ਰੋਣਾ ਪੈ ਗਿਆ, ਜਦੋਂ ਥੋੜ੍ਹੀ ਆਰਬਲਾ ਹੋਰ ਵੱਡੀ ਹੋਈ, ਗ੍ਰਿਸਤ ਮਾਰਗ ਵਿੱਚ ਆਉਣ ਲੱਗਾ, ਜੁੰਮੇ ਵਾਰੀਆਂ ਆਈਆਂ ਤੇ ਤਦ ਵੀ ਰੋਣਾ ਪੈ ਗਿਆ। ਹੋ ਰੱਬਾ, ਇੱਦਾਂ ਨਹੀਂ ਹੋਣਾ ਚਾਹੀਦਾ, ਬਹੁਤ ਜ਼ਿੰਮੇਵਾਰੀਆਂ ਨੇ, ਇਵੇਂ ਜੀਵ ਦਾ ਮਨ ਕਰਨ ਲੱਗਾ। ਫਿਰ ਇੱਕ ਦਿਨ ਉਹ ਸਮਾਂ ਆਇਆ ਜਿੱਦਣ ਜੀਵ ਪਹਿਲੇ ਦਿਨ ਰੋਇਆ ਸੀ, ਉਹਦੇ ਘਰ ਵਿੱਚ ਸੰਤਾਨ ਹੋਈ, ਜਦੋਂ ਸੰਤਾਨ ਹੋਈ ਉਹਨੂੰ ਇਹ ਚੀਜ਼ ਦਾ ਅਹਿਸਾਸ ਹੋਇਆ, ਜਿਸ ਤਰ੍ਹਾਂ ਇਹ ਬੱਚਾ ਮੇਰਾ ਰੋ ਰਿਹਾ, ਇੱਕ ਦਿਨ ਮੈਂ ਵੀ ਇਸੇ ਤਰ੍ਹਾਂ ਰੋਂਦਾ ਸੀ, ਪਰ ਰੋਣਾ ਕਾਹਦਾ ਸੀ? ਵਾਹਿਗੁਰੂ ਜੀ ਦੇ ਵੈਰਾਗ ਦਾ ਰੋਣਾ ਸੀ, ਪਰ ਵੈਰਾਗਤਾ ਨੂੰ ਅਸੀਂ ਬਹੁਤ ਤਿਆਗ ਦਿੱਤਾ, ਮਹਾਰਾਜ ਜੀ ਦੇ ਨਾਮ ਨੂੰ ਤਿਆਗ ਕਰਕੇ ਸੋਚਦੇ ਹਾਂ ਆਹ ਸੁੱਖ ਮਿਲ ਜਾਵੇਗਾ, ਖੁਸ਼ ਹੋ ਜਾਵਾਂਗੇ, ਪਰ ਨਹੀਂ ਖਾਲਸਾ ਜੀ, ਸੁੱਖ ਨਾ ਤੇਰੇ ਨਾਮ ਬਿਨ, ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਸੁੱਖ ਨਹੀਂ। ਔਰ ਜਦੋਂ ਕੋ ਭਾਵਨਾ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ, ਉਹ ਜਿਹੜੀਆਂ ਘੁੰਮਣ ਘੇਰੀਆਂ ਨੇ ਇਹਨਾਂ ਵਿੱਚੋਂ ਬਚ ਜਾਂਦਾ ਹੈ।
1: ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ,
0: ਵਾਹਿਗੁਰੂ ਆਪ ਜੀ ਵੱਡੇ ਹੋ, ਆਪ ਜੀ ਅਪਰੰਪਰ ਹੋ, ਆਪ ਜੀ ਸੋਭਾ ਦੇ ਰੂਪ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ। ਮਹਾਰਾਜ ਕਈ ਕਹਿੰਦੇ ਨੇ ਗੁਰੂ ਦੇ ਦਰਸ਼ਨ ਕਿਵੇਂ ਹੁੰਦੇ, ਗੁਰਮੁਖੋ ਗੁਰੂ ਸਰਗੁਣ ਰੂਪ ਵੀ ਹੈ, ਗੁਰੂ ਨਿਰਗੁਣ ਰੂਪ ਵੀ ਹੈ, ਨਿਰਗੁਣਤਾ ਦੇ ਵਿੱਚ ਜੇ ਕਹੋ ਨਾ ਮਹਾਰਾਜ ਦਰਸ਼ਨ ਦਿਓ ਤੇ ਗੁਰੂ ਜੀ ਦਰਸ਼ਨ ਦਿੰਦੇ ਨੇ ਨਿਰਗੁਣਤਾ ਦੇ ਵਿੱਚ ਵੀ, ਜੇ ਕਹੋ ਮਹਾਰਾਜ ਸਰਗੁਣ ਰੂਪ ਵਿੱਚ ਦਰਸ਼ਨ ਦਿਓ, ਸਤਿਗੁਰੂ ਜੀ ਸਾਡਾ ਸਰੀਰ ਤਨ ਹੀ ਸਰਗੁਣ ਵਿੱਚ ਲੈ ਜਾਂਦੇ ਨੇ। ਗੁਰਮੁਖ ਇਹ ਗੁਰੂ ਕਲਗੀਧਰ ਸਾਹਿਬ ਜੀ ਦਾ ਰਹੱਸ ਹੈ ਭਾਈ। ਮਹਾਰਾਜ ਜਿੱਥੇ ਸਥੂਲ ਤੋਂ ਸੂਸ਼ਮ, ਸੂਸ਼ਮ ਤੋਂ ਮਹਾਰਾਜ ਜਿਹੜਾ ਆਖਰ ਨੂੰ ਨਿਰਗੁਣ ਦੇ ਵਿੱਚ ਚਲੇ ਗਏ, ਜਾਂ ਗੁਰਦੇਵ ਜੀ ਨੇ ਜਿਹੜੀ ਖੇਡ ਵਰਤਾਈ, ਇਹ ਤਾਂ ਭਾਈ ਵਾਹਿਗੁਰੂ ਹੀ ਜਾਣਦੇ ਹਨ। ਸੋ ਮਹਾਰਾਜ ਸਿੱਖਾਂ ਨੂੰ ਵੀ ਨਿਰਗੁਣਤਾ ਵਿੱਚ ਲੈ ਜਾਂਦੇ ਨੇ। ਸੋ ਆਪ ਜੀ ਬਹੁਤ ਵੱਡੇ ਹੋ ਵਾਹਿਗੁਰੂ, ਇੱਕ ਵੱਡੇ ਹਨ, ਇੱਕ ਉਹਨਾਂ ਤੋਂ ਵੀ ਵੱਡੇ ਜਿਹੜੇ ਆਪ ਹੋ।
1: ਸੋ ਕਰਹੇ ਜੇ ਤੁਧ ਪਾਵੀਸ,
0: ਹਾਂ ਮਹਾਰਾਜ ਜਰੇ ਜਰੇ ਦੇ ਵਿੱਚ ਜੋ ਤੁਹਾਨੂੰ ਪਾਉਂਦਾ ਹੈ ਨਾ, ਉਹ ਹੁੰਦਾ ਹੈ, ਕੋਈ ਤੁਹਾਡੇ ਤੋਂ ਬਾਹਰਾ ਨਹੀਂ। ਜੇ ਕੋਈ ਕਵੇ ਆ ਫਲਾਨਾ ਕੰਮ ਤੇ ਮੈਂ ਕਰ ਸਕਦਾ, ਨਹੀਂ ਗੁਰਮੁਖਾ, ਗੁਰੂ ਕਰੇ ਤਾਂ ਹੋਵੇ, ਜੀਵ ਦਾ ਕੀਤਾ ਤੇ ਕੁਝ ਵੀ ਨਹੀਂ ਹੁੰਦਾ। ਜੀਵ ਕਵੇ ਮੈਂ ਦੋ ਪੈੜ ਤੁਰ ਕੇ ਅੱਗੇ ਚਲਾ ਜਾਵਾਂ, ਕਦੇ ਵੀ ਨਹੀਂ ਖਾਲਸਾ ਜੀ, ਉਹਦੇ ਪੈੜਾਂ ਨੂੰ ਤੋਰਨ ਵਾਲਾ ਵਾਹਿਗੁਰੂ ਹੈ, ਜਿਹਨੇ ਪੈਰ ਦਿੱਤੇ, ਹੱਥ ਦਿੱਤੇ, ਇਹ ਮੁੱਖ ਦਿੱਤਾ, ਕੰਨ ਦਿੱਤੇ, ਅੱਖਾਂ ਦਿੱਤੀਆਂ, ਜ਼ੁਬਾਨ ਦਿੱਤੀ। ਖਾਲਸਾ ਜੀ ਉਹ ਇੱਕ ਨੇ ਦਿੱਤਾ ਹੈ, ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ। ਜੇ ਨਾ ਦਿੰਦਾ ਫਿਰ ਕਾਹਦਾ ਰੋਸਾ ਸੀ? ਸੰਸਾਰ ਵਿੱਚ ਕਈ ਨੇ ਜਿਹੜੇ ਇਹਨਾਂ ਵਸਤੂਆਂ ਤੋਂ ਵਾਂਝੇ ਰਹਿ ਗਏ, ਜਿਹਨਾਂ ਕੋਲ ਲੱਤਾਂ ਨਹੀਂ, ਕਿਸੇ ਕੋਲ ਕੰਨ ਨਹੀਂ, ਕਿਸੇ ਕੋਲ ਅੱਖਾਂ ਨਹੀਂ, ਕੋਈ ਗੂੰਗਾ ਹੈ, ਕੋਈ ਬੋਲ ਨਹੀਂ ਸਕਦਾ। ਗੁਰਮੁਖੋ ਇਹ ਗੁਰੂ ਦਾ ਤਰਸ ਹੀ ਹੈ ਨਾ, ਜਿਹੜਾ ਮਹਾਰਾਜ ਨੇ ਤਰਸ ਕਰਕੇ ਸਾਨੂੰ ਇਹ ਪਾਵਨ ਕੰਨ ਗੁਰਬਾਣੀ ਸੁਣਨ ਲਈ, ਅੱਖਾਂ ਮਹਾਰਾਜ ਦੇ ਦਰਸ਼ਨਾਂ ਦੇ ਲਈ, ਇਹ ਜਿਹੜੇ ਕੰਨ ਸਦਾ ਹੀ ਬਾਣੀ ਸੁਣਨ ਦੇ ਲਈ ਹੈ, ਔਰ ਫਿਰ ਇਹ ਜਿਹੜੀਆਂ ਲੱਤਾਂ ਨੇ, ਇਹ ਜਿਹੜੇ ਪੈਰ ਨੇ, ਪੈੜਾਂ ਨੇ, ਇਹ ਮਹਾਰਾਜ ਦੇ ਸੱਚੇ ਮਾਰਗ ਵਾਲੇ ਬੰਨੇ, ਸੱਚੇ ਕਰਮਾਂ ਵਾਲੇ ਬੰਨੇ ਨੂੰ ਚੱਲਣ ਲਈ ਦਿੱਤੀਆਂ। ਇਹ ਜਿਹੜੇ ਹੱਥ ਨੇ, ਕਾਰ ਨੇ, ਇਹ ਚੰਗੀ ਸ੍ਰੇਸ਼ਟ ਕਮਾਉਣ, ਇਹ ਬੁਰੀ ਕਾਰ ਨਾ ਕਮਾਉਣ, ਇਹਦੀ ਕੀਤੀ ਹੋਈ ਬੁਰੀ ਕਾਰ ਕੁਲਾਂ ਨੂੰ ਗਰਕਾ ਦੇਵੇਗੀ। ਮਹਾਰਾਜ ਕਹਿੰਦੇ ਐਸਾ ਗੁਰੂ ਕਾ ਪਿਆਰਾ ਸਿੱਖ ਨਾ ਹੋਵੇ। ਸੋ ਵਾਹਿਗੁਰੂ ਜੀ ਵੱਡੇ ਹਨ।
1: ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ।
0: ਹਾਂ ਵਾਹਿਗੁਰੂ ਜੀ, ਗੁਰੂ ਦੀ ਮੱਤ ਵੇਲਾ ਜਿਹੜਾ ਪਾਵਨ ਅੰਮ੍ਰਿਤ ਹੈ ਜਦੋਂ ਪੀਤਾ, ਜਿਹੜਾ ਜੀਵ ਹੈ ਨਾ ਇਹਦੀ ਕਈ ਜਨਮਾਂ ਤੋਂ ਤਰਾਸ ਲੱਗੀ ਹੋਈ ਹੈ, ਕੁਝ ਪਲਾਂ ਲਈ ਭਾਵੇਂ ਸਕੂਨ ਮਿਲੇ, ਕੁਝ ਪਲਾਂ ਲਈ ਖੁਸ਼ ਹੋ ਜਾਵੇ, ਕੁਝ ਪਲਾਂ ਲਈ ਇਹ ਆਖੇ ਮੈਂ ਬੜਾ ਹਾਂ, ਇੱਦਾਂ ਹੈ ਉੱਦਾਂ ਹੈ, ਪਰ ਵਾਹਿਗੁਰੂ ਜੀ ਕਹਿੰਦੇ ਨੇ ਨਹੀਂ ਭਾਈ, ਉਹ ਫਿਰ ਆਖਰ ਨੂੰ ਵਸਤੂਆਂ ਦੁੱਖ ਦਿੰਦੀਆਂ ਨੇ। ਗੁਰਮੁਖੋ, ਸੰਸਾਰੀ ਜਿਹੜੀ ਵੀ ਵਸਤ ਮੰਗੋਗੇ ਨਾਸ਼ਵੰਤ ਹੈ, ਇੱਕ ਵਾਹਿਗੁਰੂ ਜੀ ਦਾ ਨਾਮ ਸਦਾ ਸਥਿਰ ਰਹਿਣ ਵਾਲਾ ਹੈ। ਜਿੱਥੇ ਅਸੀਂ ਦ੍ਰਿੜਤਾ ਨੂੰ ਛੱਡ ਕਰਕੇ ਅਦ੍ਰਿੜ ਪਿੱਛੇ ਭੱਜ ਪਏ, ਜਿਹੜੀ ਚੀਜ਼ ਹੈ ਹੀ ਨਹੀਂ, ਸੱਚੀ ਨਹੀਂ, ਉਹਦੇ ਪਿੱਛੇ ਭੱਜੇ ਫਿਰਦੇ ਹਾਂ, ਸਾਨੂੰ ਪਰੋਕਸ਼ ਅਪਰੋਕਸ਼ ਗਿਆਨ ਦਾ ਸਮਝ ਹੀ ਨਹੀਂ, ਸੋਝੀ ਹੀ ਨਹੀਂ। ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀਓ, ਆਪ ਦੀ ਕਿਰਪਾ ਕਰੋ ਤੇ ਸਾਨੂੰ ਸੱਚੇ ਸੁੱਚੇ ਮਾਰਗ ਦੀ ਸੋਝੀ ਆ ਜਾਵੇ।
1: ਧੰਨ ਧੰਨ ਧੰਨ ਧੰਨ ਧੰਨ ਗੁਰੂ ਸਾਹਿਬ।
0: ਮਹਾਰਾਜ, ਜਿਨ੍ਹਾਂ ਨੇ ਨਾਨਕ ਅੰਮ੍ਰਿਤ ਪੀਆ ਗੁਰਮਤੀ, ਜਿਨ੍ਹਾਂ ਨੇ ਤੁਹਾਡੀ ਮੱਤ ਵਾਲਾ ਪਾਵਨ ਅੰਮ੍ਰਿਤ ਪੀਤਾ ਹੈ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੁਆ ਤੀਆ। ਮਹਾਰਾਜ, ਜਿਹੜਾ ਪਾਵਨ ਅੰਮ੍ਰਿਤ ਤੁਸੀਂ ਦਿੱਤਾ ਹੈ ਨਾ, ਇਹ ਉਹ ਹੈ ਜਿਹੜਾ ਮ੍ਰਿਤਤਾ ਤੋਂ ਰਹਿਤ ਹੈ, ਜਿਹੜਾ ਜੀਵ ਨੂੰ ਮਰਨ ਹੀ ਨਹੀਂ ਦਿੰਦਾ, ਸਰੀਰ ਰੂਪੀ ਨਹੀਂ ਭਾਈ, ਸੂਖਸ਼ਮ ਰੂਪੀ ਦੇ ਜਿਹੜੀ ਜੀਵ ਦੇ ਸਰੀਰ ਵਿੱਚੋਂ ਬਾਹਰ ਹੋ ਜਾਂਦੀ ਹੈ, ਉਹਨੂੰ ਆਪਣੇ ਆਪ ਦਾ ਗਿਆਨ ਹੋ ਜਾਂਦਾ ਹੈ, ਇਹ ਗੁਰੂ ਕਲਗੀਧਰ ਸਾਹਿਬ ਜੀ ਦਾ ਕ੍ਰਿਸ਼ਮਾ ਹੈ ਭਾਈ ਸਿੱਖਾਂ ਦੇ ਉੱਪਰ। ਮਹਾਰਾਜ, ਨਾਨਕ ਅੰਮ੍ਰਿਤ ਪੀਆ ਗੁਰਮਤੀ, ਗੁਰੂ ਦੇ ਮੱਤ ਵਾਲਾ ਪਾਵਨ ਅੰਮ੍ਰਿਤ ਜਦੋਂ ਭਾਵਨਾ ਦੇ ਨਾਲ ਜੀਵ ਨੇ ਛਕ ਲਿਆ।
1: ਧੰਨ ਧੰਨ ਧੰਨ ਧੰਨ ਧੰਨ ਗੁਰੂ ਸਾਹਿਬ।
0: ਸੋ ਧੰਨ ਗੁਰੂ ਜਿਹੜੇ ਨੇ, ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਬਾਬਾ ਜੀ ਬਾਬਾ ਕਲਿਆਣ ਦਾਸ ਸਾਹਿਬ ਜੀ, ਤਿਨ੍ਹਾਂ ਦੇ ਲਗਤੇ ਜਿਗਰ ਗੁਰੂ ਖਾਲਸਾ ਜੀਓ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸੰਸਾਰ ਵਿੱਚ ਆਗਮਨ ਹੋਣਾ ਸੀ ਨਾ, ਅਨਕ ਤਰੰਗ ਭਗਤ ਬਹੁ ਰੰਗਾ, ਇਸ ਸ੍ਰਿਸ਼ਟੀ ਦੇ ਵਿੱਚ ਭਗਤੀ ਦੀਆਂ ਕਈ ਲਹਿਰਾਂ ਦੱਸੀਆਂ ਗਈਆਂ, ਪਰ ਉਹਨਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਜੀ ਬਾਬਾ ਕਲਿਆਣ ਦਾਸ ਸਾਹਿਬ ਜੀ ਨੇ ਭਗਤੀ ਦੇ ਵਿੱਚੋਂ ਕੀ ਮੰਗ ਰੱਖੀ ਸੀ ਮਹਾਰਾਜ? ਖੋਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਮੇਰੇ ਘਰ ਦੇ ਵਿੱਚ ਪੁੱਤਰ ਰੂਪ ਵਿੱਚ ਆਵੇ। ਕਿੱਡੀ ਵੱਡੀ ਗੱਲ ਹੈ, ਰੱਬ ਨੂੰ ਕਹਿਣਾ ਹੈ ਰੱਬ ਜੀ ਤੁਸੀਂ ਮੇਰੇ ਘਰ ਦੇ ਵਿੱਚ ਪੁੱਤਰ ਰੂਪ ਵਿੱਚ ਆਓ, ਇਹ ਭਾਵਨਾ ਭਗਤ ਕਲਿਆਣ ਦਾਸ ਸਾਹਿਬ ਜੀ ਦੀ ਹੈ। ਗੁਰੂ ਖਾਲਸਾ ਜੀ ਗੁਰਦੇਵ ਆਪਣੇ ਸਿੱਖਾਂ ਦੀ ਭਾਵਨਾ ਨੂੰ ਫਿਰ ਕਬੂਲ ਦੇ ਵੀ ਨੇ, ਪ੍ਰਵਾਨ ਵੀ ਕਰਦੇ ਨੇ। ਮਹਾਰਾਜ, ਸੱਚੇ ਪਾਤਸ਼ਾਹ ਜੀਆਂ ਨੇ ਐਸੇ ਅਸਚਰਜ ਕੌਤਕ ਵਰਤਾਏ, ਫਿਰ ਮਹਾਰਾਜ ਨੇ ਆਗਮਨ ਧਾਰਨ ਕੀਤਾ ਹੈ, ਫਿਰ ਧੰਨ ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਤ੍ਰਿਣਾ ਦੀ ਕੁੱਲ ਦੇ ਵਿੱਚੋਂ ਭਾਈ ਫੇਰੂ ਮੱਲ ਤ੍ਰਿਹਣ ਦੇ ਸਪੁੱਤਰ ਬਾਬਾ ਲਹਿਣਾ ਜੀ ਤ੍ਰਿਹਣ, ਜਿਨ੍ਹਾਂ ਨੇ ਗੁਰੂ ਅੰਗਦ ਨਾਮ ਆਪਣਾ ਦਰਜ ਕਰਵਾਇਆ ਹੈ ਇਤਿਹਾਸ ਅੰਦਰ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸਾਨ ਕਰਕੇ ਜਦੋਂ ਭਾਵਨਾ ਦੇ ਨਾਲ ਸੇਵਾ ਕਮਾਈ ਹੈ, ਮੁਰਦਾ ਖਾਣ ਤਾਈਂ ਆਖਿਆ ਕਿਸ ਬੰਨਿਓ ਮਹਾਰਾਜ, ਆਖਿਆ ਜਾਓ ਗੰਦੇ ਨਾਲੇ ਵਿੱਚੋਂ ਛੱਜਾ ਕੱਢ ਕੇ ਲੈ ਕੇ ਆਓ ਸਤ ਵਚਨ ਮਹਾਰਾਜ, ਦਰਬਾਰ ਵਿੱਚ ਚੂਹਾ ਮਰਿਆ ਹੋਇਆ ਬਾਹਰ ਸੁੱਟ ਕੇ ਆਓ ਸਤ ਵਚਨ ਮਹਾਰਾਜ, ਰਾਤ ਨੂੰ ਜਾ ਕਰਕੇ ਬਸਤਰ ਧਿਓ ਕਰਕੇ ਲੈ ਕੇ ਆਓ ਸਤ ਵਚਨ ਮਹਾਰਾਜ। ਗੁਰਮੁਖੋ, ਸਤ ਵਚਨ ਜੈਸੇ ਗੁਣਾਂ ਨੂੰ ਕਮਾਉਣ ਵਾਲੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਐਸੇ ਦੀਨ ਦਿਆਲ ਸਤਿਗੁਰੂ ਤੋਂ ਬਾਅਦ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਭੱਲਿਆਂ ਦੇ ਤੇਜ ਭਾਣ ਜੀ ਦੀ ਕੁੱਲ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਵਨਾ ਦੇ ਨਾਲ 12 ਸਾਲ ਜਿੱਥੇ ਮਹਾਨ ਸੇਵਾ ਨਿਭਾਈ, ਐਸੇ ਗੁਰੂਆਂ ਨੂੰ ਕਹਿੰਦੇ ਸਾਬੀਸ ਮੇਰੀ ਨਮਸਕਾਰ ਹੈ।
1: ਕਾਨੜਾ ਮਹੱਲਾ ਚੌਥਾ।
0: ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿੱਥੇ ਸੋਭਾ ਰੂਪ ਦਰਜ ਕੀਤਾ ਹੈ, ਉੱਥੇ ਸਤਿਗੁਰੂ ਜੀ ਨੇ ਕਾਨੜਾ ਮਹੱਲਾ ਚੌਥਾ, ਇਹ ਪਾਵਨ ਰਾਗ 18ਵਾਂ ਰਾਗ ਹੈ, और सतगुरां ने दर्शाया है रात के दूजे पहर इनू गाया जाता है। साहिब सतगुरु धन गुरु अमरदास महाराज दियां दी सिफत सलाहत करदे होए गुरदेव जी ने पावन गुरबाणी की महिमा नूं दर्शाया है। सो कानड़ा महला चौथा भज रामो मन राम जिस रूप ना रेख वडाम वाहेगुरु जी के जिहड़े पावन गुण हन ये वड्डे हन भाई ये राम नाम जी के गुणा नूं भाई कोई ही जी विरला गा सकता है जेदे ते गुरु साहब जी कृपा कर देन। और ये जिहड़ा कानड़ा राग है ना गुरमुख ये रात वेले गुरु के प्यारे जन जिहड़ा दूजा पहर हुंदा है रात दा उस वेले गाउंदे हन और भावना दे नाल जपदे हन। फिर अकाल पुरख वाहिगुरु जी ने कृपा की दया की जिवें महाराज अगे दर्शा रहे हन
1: भज रामो मन राम
0: कहिंदे वाहिगुरु जी दे राम नूं भजना करना कर भज करके सिमरना कर
1: जिस रूप ना रेख वडाम
0: जेदा कोई रूप नहीं है रूप ना रेख ना रंग किछ त्रिह गुण ते प्रभ भिन्न वाहिगुरु सारे गुणा दे विच भिन्न है
1: सत संगत मिल भज राम
0: हां सत संगत विच बैठ करके वाहिगुरु जी दे नाम नूं भजना करना कर वाहेगुरु जी दे नाम नू जपना करना कर
1: बड़ हो भाग मथाम
0: वाहेगुरु जी दे जेडे नाम नू जपन वाले हन उना दे भाग बड़े वड्डे हो जांदे ने उना दे मथे दे लेख बदल जाया करदे हन
1: रहाओ
0: ठहराओ दे के समझा रहे हन
1: जित ग्रह मंदर हर होत जास
0: भाई जे दा हिरदा ही मंदिर बन जावे ओनू फिर संसारी मंदिरां दे विच जा करके संसार दे शोर शराबियां दे विच सुकून नहीं मिलता ओनू सारियां दे विच ब्रह्म दिसदा है पर उनु अपने हिरदे रूपी घर विच ही मंदिर दिस पया
1: तित घर आनंदो आनंद
0: ओदे हिरदे दे घर विच आनंदो ही आनंद है एक आनंद होवे तां गल वखरी जिन्नू नाम रूपी आनंद आ गया ना जी ओ संसार दे तुसी किन्ने पकवान छक लो तुहानू भुख लगी होवे मन पौंदे पकवान छकण दे नाल जीभा रस मिट जांदा है बड़ा स्वाद आउंदा है भुख मिट जांदी है पर जिहड़ी नाम रूपी जिहनूं भुख लगी होवे ना जदों पावन नाम रूपी अमृत रूपी जल छकदा है उहदी तृप्त मिट जांदी है
1: भज राम राम राम
0: हां वाहेगुरु जी दे राम नाम नूं भजना करना कर राम रमिया होया वाहेगुरु कबीर रामै राम कहो रामै माहे विवेक जिहड़ा सारिआं दे विच रमिया होया वाहेगुरु है घट घट दे विच वसिया होया है जरे जरे दे विच वसिया होया है कन कन दे विच जेदा वासा है
1: राम नाम गुण गावहो हर प्रीतम
0: हां हे प्रीतम प्यारे जना वाहे गुरु जी दे नाम दे गुणा नू गा
1: उपदेश गुरु गुर सत गुर सुख होत
0: वाहे गुरु जी दे उपदेश नू जदों कोई धारण कर लवे बचन नू धारण कर लवे हुकम मन्ने गुरु केरा जेड़ा गुरु दा हुकम मन लवे ओ पाई सुख सुखी होत हो जांदा है
1: हर हरे हरे भज राम राम राम
0: कहिंदे हर हरे हरि परमात्मा हरे जोग हरने वाला हरे जेड़े साडे दुख सन उहने हर लए जेड़े चल रहे ने इहनां नूं हर रिहा है आउण वाले समें दे विच हरन वाला वाहेगुरु है भज राम राम राम उस वाहेगुरु जी दे नाम नूं एक वार नहीं पहला भी जप हुण भी जप दे आउण वाले समें जी भी जपिया कर
1: सब सिष्ट तहार हर तुम कृपाल
0: हां हरी परमात्मा जिहड़ी सारी सृष्टि नूं धारना कीता बनाउणा कीता है उस वाहेगुरु जी दे अपने हिरदे विच धारना कर कृपालू वाहेगुरु जी नू
1: करता सब तू तू तू राम राम राम
0: वाहेगुरु करता वाहेगुरु तू है तू है तू है खालसा जी एहो जी भावना बन जावे महाराज जो भी है तू ही है तू ही है तू ही है ਜਿਵੇਂ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਸਤਿਗੁਰਾਂ ਨੇ ਕਿੰਨੀ ਵਾਰ ਮੁਖਾਰਬਿੰਦ ਵਿੱਚੋਂ ਉਚਾਰਿਆ। ਕੋਈ ਮਾਈ ਨਾ ਦਿਸੇ, ਕੋਈ ਭਾਈ ਨਾ ਦਿਸੇ, ਸਾਰਿਆਂ ਵਿੱਚੋਂ ਤੇਰਾ ਹੀ ਦਰਸ਼ਨ ਹੋਵੇ, ਤੇਰਾ ਹੀ ਦੀਦਾਰ ਹੋਵੇ। ਜਿੱਧਰ ਵੇਖਾਂ ਮਹਾਰਾਜ ਤੇਰੇ ਹੀ ਦਰਸ਼ਨ ਹੋਣ, ਤੇਰੇ ਤੋਂ ਬਾਹਰਾ ਕੋਈ ਨਾ ਦਿਸੇ। ਤੂੰ ਤੂੰ ਤੂੰ ਰਾਮ ਰਾਮ ਰਾਮ ਵਾਹਿਗੁਰੂ ਜੀ ਹੇ ਰਾਮ। ਜਿੱਧਰ ਵੇਖਦਾ ਹਾਂ ਸ੍ਰਿਸ਼ਟ ਦੇ ਜੀਵਾਂ ਦੇ ਵਿੱਚ, ਪੰਛੀਆਂ ਦੇ ਵਿੱਚ ਵੀ ਤੂੰ ਦਿਸਦਾ ਹੈ ਮਹਾਰਾਜ। ਇਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ, ਜੇ ਮੈਂ ਜੀਵਾਂ ਵੱਲ ਵੇਖਦਾ ਹਾਂ ਉਹਨਾਂ ਵਿੱਚ ਤੇਰੀ ਕਿਰਪਾ ਵਰਤ ਰਹੀ ਹੈ। ਉਹ ਉੱਡ ਕੇ ਖਾ ਰਹੇ ਨੇ ਅਤੇ ਤੇਰੀ ਕਿਰਪਾ ਹੈ, ਉਹਨਾਂ ਦੇ ਸਵਾਸ ਚੱਲ ਰਹੇ ਨੇ ਅਤੇ ਵਾਹਿਗੁਰੂ ਤੇਰੀ ਅਸ਼ਟਰਜ ਕੌਤਕਤਾ ਵਰਤ ਰਹੀ ਹੈ।
1: ਜਨ ਨਾਨਕ ਕੋ ਸ਼ਰਣਾਗਤੀ ਦੇਹੋ ਗੁਰਮਤੀ।
0: ਵਾਹਿਗੁਰੂ ਆਪ ਜੀ ਆਪਣੇ ਜਨਾਂ ਨੂੰ, ਗੁਰੂ ਨਾਨਕ ਸਾਹਿਬ ਜੀ ਓ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆਣ ਕਰਕੇ ਸ਼ਰਨਾਗਤੀ ਬਖਸ਼ਿਸ਼ ਕਰ ਦਿਓ। ਜਿਹੜਾ ਤੁਹਾਡੀ ਸ਼ਰਨਾਗਤੀ, ਸ਼ਰਨ ਆਗਤੀ, ਸ਼ਰਨ ਦੇ ਵਿੱਚ ਆਗਤ ਆਵਦਾ ਇਹਨਾਂ ਦੀ, ਜੋ ਸਰਨ ਆਵੈ ਤਿਸ ਕੰਠ ਲਾਵੈ। ਬਿਰਧ ਸਵਾਮੀ ਸੰਦਾ ਖਾਲਸਾ ਜੀ ਮਹਾਰਾਜ ਜੀ ਦਾ ਬਿਰਧ ਹੈ ਭਾਈ, ਉਹ ਆਪਣੇ ਸਿੱਖਾਂ ਨੂੰ ਗੱਲ ਨਾ ਲਾ ਲੈਂਦੇ ਨੇ ਮਹਾਰਾਜ। ਆਪ ਜੀ ਦਾ ਇੱਕ ਵਚਨ ਥੋੜ੍ਹੀ ਨਾ ਹੈ ਭਾਈ, ਮੰਝ ਖੂਹ ਵਿੱਚ ਡਿੱਗਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਹਰ ਕਢਵਾਉਂਦੇ ਨੇ, ਬਸਤਰ ਮਲੀਨ ਹੋ ਗਏ ਪਰ ਗੁਰੂ ਦਾ ਦਰ ਦਾ ਬਾਲਣ ਮਲੀਨ ਨਹੀਂ ਹੋਣ ਦਿੱਤਾ ਚਿੱਕੜ ਦੇ ਵਿੱਚ। ਜਦੋਂ ਗੁਰਾਂ ਨੇ ਉੱਪਰ ਕੱਢਿਆ, ਪਹਿਲਾਂ ਬਾਲਣ ਕੱਢਿਆ, ਫਿਰ ਭਾਈ ਮੰਝ ਨੂੰ ਕੱਢਿਆ, ਮੰਝ ਨੂੰ ਆਖਿਆ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਭਾਈ ਮੰਝ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਜਿਹੜਾ ਗੁਰੂ ਦੀ ਸ਼ਰਨਾਗਤ ਵਿੱਚ ਚੱਲ ਕਰਕੇ ਆਵੇਗਾ, ਗੁਰੂ ਜੀ ਦੀ ਮਤ ਨੂੰ ਧਾਰਨ ਕਰਦਾ ਹੈ, ਗੁਰਦੇਵ ਜੀ ਫਿਰ ਉਹਨੂੰ ਆਪਣੀ ਸ਼ਰਨ ਦਾ ਸੁੱਖ ਦਿੰਦੇ ਨੇ। ਸਭ ਤੋਂ ਵੱਡਾ ਸੁੱਖ ਕੀ ਹੈ ਮਹਾਰਾਜ? ਤੇਰੀ ਸ਼ਰਨ ਦੇ ਵਿੱਚ ਬੈਠ ਕਰਕੇ ਪਾਵਨ ਗੁਰਬਾਣੀ ਨੂੰ ਜਪਣਾ, ਪਾਵਨ ਗੁਰਬਾਣੀ ਦੀ ਕਥਾ ਸੁਣਨੀ, ਕੀਰਤਨ ਸੁਣਨਾ। ਜਿੱਥੇ ਜੋ ਇਹ ਕਥਾ ਸੁਣੇ ਅਰਗਾਵੈ, ਦੁੱਖ ਪਾਪ ਤੇ ਨਿਕਟਣ ਆਵੈ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲਥਾ। ਸੋ ਸਾਹਿਬ ਗੁਰੂ ਕਲਗੀਧਰ ਜੀ ਕਿਰਪਾ ਕਰਦੇ ਨੇ, ਗੁਰੂ ਦੀ ਮੱਤ ਦੇ ਨਾਲ ਸਾਡਾ ਖਾਲਸਾ ਜੀ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ।
1: ਭਜ ਰਾਮ ਰਾਮ ਰਾਮ।
0: ਆ ਖਾਲਸਾ ਜੀ ਵਾਹਿਗੁਰੂ ਜੀ ਦੇ ਰਾਮ ਨਾਮ ਨੂੰ ਭੰਜਣਾ ਕਰਨਾ ਕਰੀਏ, ਬਾਰੰਬਾਰ ਬਾਰ ਪ੍ਰਭ ਜਪੀਏ ਵਾਲੀ ਖੇਡ ਵਰਤਾ ਦਿਓ। ਖਾਲਸਾ ਜੀ ਢਿੱਲ ਨਾ ਕਰੋ, ਇਹ ਸਰੀਰ ਮਿਲਿਆ ਆਲਸੀ ਨਾ ਕਰੀਏ, ਭੱਜ ਭੱਜ ਕੇ ਨਾਮ ਜਪੀਏ। ਸਰੀਰ ਬਿਲਕੁਲ ਥੱਕ ਵੀ ਜਾਵੇ ਫਿਰ ਵੀ ਨਾਮ ਜਪੋ, ਜਦੋਂ ਅੰਤ ਤਾਈਂ ਬਿਲਕੁਲ ਸਰੀਰ ਆਪਣਾ ਸੱਤਿਆ ਨਹੀਂ ਛੱਡਦਾ ਫਿਰ ਜਾ ਕਰਕੇ ਵਿਸ਼ਰਾਮ ਕਰੋ। ਤੁਹਾਨੂੰ ਕਦੇ ਕੋਈ ਬੁਰਾ ਵਿਕਾਰ ਆਵੇਗਾ ਹੀ ਨਹੀਂ ਜਦੋਂ ਮੰਜੇ 'ਤੇ ਪਏ ਰਹਿਣ।

ਅੱਜ ਉੱਥੇ ਹੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਦੇ ਨਾਲ ਰਹਿਣ ਵਾਲੇ ਸ਼ਹੀਦ ਭਾਈ ਬਲਬੀਰ ਸਿੰਘ ਜੀ ਜੌੜਾ ਤਿਨ੍ਹਾਂ ਦੀ ਅੱਜ ਬਰਸੀ ਹੈ, ਜਿਨ੍ਹਾਂ ਨੇ ਬਾਬਾ ਜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਜੰਗ ਦੇ ਭਾਵ ਉਸ ਮਹਾਨਤਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇੱਕ ਵੱਖਰਾ ਜੰਗਜੂ ਮਾਹੌਲ ਰਚਾ ਕਰਕੇ ਦਰਸਾ ਦਿੱਤਾ ਸੀ, ਜਿੱਥੇ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਸਵਾ ਸਵਾ ਲੱਖ ਨਾਲ ਲੜੇ ਤੇਰਾ ਖਾਲਸਾ। ਹਜ਼ੂਰ ਗੁਰੂ ਕਲਗੀਧਰ ਸਾਹਿਬ ਜੀ ਦੇ ਪਿਆਰਿਆਂ ਨੇ ਚਮਕੌਰ ਯਾਦ ਕਰਾ ਦਿੱਤੀ ਸੀ। ਇਹ ਗੁਰੂ ਕੇ ਪਿਆਰੇ ਸਿੱਖਾਂ ਦੇ ਅੰਦਰ ਗੁਰੂ ਕਲਗੀਧਰ ਸਾਹਿਬ ਜੀ ਆਵਰਤਦੇ ਸਨ। ਉੱਥੇ ਇੱਕ ਨਹੀਂ ਬੇਅੰਤ ਪਿੰਡਾਂ ਦੇ ਵਿੱਚ ਗੁਰੂ ਕੇ ਪਿਆਰਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਇੱਕ ਸਿੱਖ ਸ਼ਹੀਦ ਨਹੀਂ ਹੋਇਆ, ਬੇਅੰਤ ਗੁਰੂ ਕੇ ਪਿਆਰਿਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ। ਸੋ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ, ਅਸੀਂ ਆਪਣਾ ਮਨ ਤਨ ਅਤੇ ਧਨ ਆਪ ਜੀ ਨੂੰ ਸੌਂਪ ਕਰਕੇ ਵਡਭਾਗੇ ਬਣ ਜਾਈਏ, ਐਸੀ ਕਿਰਪਾ ਆਪ ਜੀ ਕਰ ਦਿਓ। ਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਜੀ ਕਿਰਪਾ ਕਰਨ ਭਾਈ, ਇੱਥੇ ਸਮੇਂ ਦੀ ਸਮਾਪਤੀ ਹੈ। ਆਪ ਜੀ ਨੇ ਪਾਵਨ ਕਾਨੜਾ ਰਾਗ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਪਾਤਸ਼ਾਹ ਜੀਆਂ ਦੀ ਪਾਵਨ ਕਥਾ ਬੜੇ ਹੀ ਪ੍ਰੇਮ ਪਿਆਰ ਭਾਓ ਦੇ ਸਹਿਤ ਸਰਵਨ ਕੀਤੀ ਹੈ। ਹਜ਼ੂਰ ਗੁਰੂ ਕਲਗੀਧਰ ਜੀ ਤੁਹਾਡੀ ਅਤੇ ਸਾਡੀ ਹਾਜ਼ਰੀ ਦਰ ਪ੍ਰਵਾਨ ਕਰਨ ਔਰ ਆਪਣੇ ਪਾਵਨ ਦਰ ਦੇ ਵਿੱਚੋਂ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਦਾ ਹੀ ਸੱਚਖੰਡ ਸ੍ਰੀ ਹਜ਼ੂਰ ਜੀ ਦੇ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਨਿਹਾਲ ਕਰਦੇ ਰਹਿਣ ਭਾਈ। ਸੋ ਗੁਰੂ ਗਰੀਬ ਨਿਵਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਹੀ ਕਥਾ ਦੀ ਉਪਰਾਮਤਾ ਸਮਾਪਤੀ ਹੈ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਪਿਆਰੀ ਸਤਿਕਾਰੀ ਰਸਨਾ ਦੇ ਪਾਸੋਂ ਆਪ ਜੀ ਕਥਾ ਦੀਆਂ ਅਖੀਰਲੀਆਂ ਪੰਕਤੀਆਂ ਸਰਵਨ ਕਰੀਏ, ਫਿਰ ਭਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਫੇੜ ਬੇਅੰਤ ਮਾਇਆ ਹਾਜ਼ਰ ਹੋਏ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਸਿੱਖੂ ਸ਼ਬਦ ਪਿਆਰ ਯੋਜਨ ਮਰਨ ਕੀ ਟੇਕ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਦੇ ਗ੍ਰਾਮ ਮਹਲਾ ਦੇ ਜਾਨਾ ਦੀ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ।

Thank you.

ਤਵਾ ਪ੍ਰਸਾਦ ਤੋਮਰ ਛੰਦ ਹਰ ਜਨਮ ਮਰਨ ਵਿਹੀਨ ਦਸ ਚਾਰ ਚਾਰ ਪ੍ਰਬੀਨ ਅਕਲੰਗ ਰੂਪ ਅਪਾਰ ਅਨਛਿਜ ਤੇਜ ਉਦਾਰ ਅਨਭਿਜ ਰੂਪ ਦੁਰੰਤ ਸਭ ਜਗਤ ਭਗਤ ਮਹਾ।

ਮੂੜ ਰੂੜ ਪੀੜ ਤਨ ਗੂੜਤਾ ਕੋ ਭੇਦ ਭਾਵੇ ਪੂਜ ਤਨ ਤਾਹੇ ਜਾ ਕੇ ਰੱਖੇ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ। ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋ ਮੁਖ ਏਕ ਪਾਣੀ ਠੰਡ ਨਾ ਬਹਤ ਹੈ। ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਵੇਦ ਵੇਦ ਯੋਗ ਦੇਵ ਨੇਤ ਨੇਤ ਕਹਿ ਕਹਤ ਹੈ। ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਦਾਮਨੀ ਅਨੇਕ ਭਾਵ ਕਰਿ ਹੋਈ ਕਰਤ ਹੈ। ਚੰਦਰਮਤ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨਾ ਰਾਜ ਭਵ ਭੂਮ ਕੋ ਭਰਤ ਹੈ। ਸਿਵ ਸੇ ਤਪੱਸੀ ਆਦਿ ਬ੍ਰਹਮਾ ਸੇ ਨਾ ਵੇਦ ਚਾਰੀ ਸਨਤ ਕੁਮਾਰ ਸੇ ਤਪੱਸਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾਰ ਵਿਸ਼ਨ ਕਿਤ ਵੇਦ ਯੋ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਹਨ ਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰ ਯੋ ਪਿਕੰਬਰ ਕਿਤੇ ਗਾਣੇ ਨਾ ਪਰਤ ਇਤ ਭੂਮ ਹਿਤ ਹੋਏ ਕੇ ਫੇਰ ਭੂਮ ਹੀ ਮਿਲਏ ਹੈ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਗਈ ਕੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਮਾਨਸੇ ਮਹੀਬ ਔਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਬੁਝ ਦੰਡ ਕੋ ਕਰਤ ਹੈ। ਦਾਰਸੇ ਤਿੱਲੀ ਸਰ ਦੁਰਯੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਤੋਪ ਚੀਕ ਪੱਟ ਫੇਸ ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ। ਕਹਾ ਭਯੋ ਮੱਲ ਜੋ ਪਿਕਾਢ ਤੇ ਅਨੇਕ ਡੰਡ ਸੋਤ ਨਾ ਡੰਡਾ ਤੇ ਅਸ ਢੰਗ ਅਥ ਤੀਸ ਕਹੋ। ਕਹਾ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨ ਮੁੰਡ ਨੇ ਹੋ ਰਾਯੋ ਆਦ ਈਸ ਕਹੋ। ਕਾਮਨਾ ਅਧੀਨ ਸਦਾ ਧਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭਾਵੇ ਜਗ ਦੀਸ ਕਹੋ। ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸੇ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ। ਆਗ ਗੋਚਰਿਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੌ। ਕਾਹਾਂ ਭਯੋ ਭੇਡ ਜੋ ਖਸਤ ਸੇਜ ਬ੍ਰਿਛਨ ਸੋ ਮਾਟੀ ਕੋ ਭਜਈਆ ਬੋਲ ਪੂਛ ਲੀਜ ਜੋਕ ਸੌ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੌ। ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ। ਏਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ। ਜੈਸੇ ਏਕ ਸੋਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ। ਕਹੂੰ ਪਾਉਨ ਹਾਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਏ ਕੇ ਲੋਗ ਨ ਭਰਮਾਵਈ। ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕਸ ਬ੍ਰਹਮ ਲੋਕ ਪਾਵਈ। ਪੰਜ ਬਾਰ ਗੀਦਰ ਪੁਕਾਰ ਪਰ ਸੀਤ ਕਾਲ ਗੁੰਚਰ ਔਗਾ ਦਹਾ ਅਨੇਕ ਦਾ ਪੁਕਾਰ ਹੀ। ਕਹਾ ਭਯੋ ਜਪ ਕਲ ਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਡਾਕ ਉਠਾਰਨ ਸੋ ਮਾਰ ਹੀ। ਕਹਾ ਭਯੋ ਫਾਂਸੀ ਡਾਰ ਬੁੱਢ ਜੜ ਗੰਗ ਦਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ। ਡੂਬੇ ਨਰਕ ਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ। ਤਾਪ ਕੇ ਸਹਿਤ ਜੋ ਪਿਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ। ਜਾਪ ਕੇ ਕੀਏ ਤੇ ਜੋ ਪਿਪਾਇਤ ਅਜਾਪ ਦੇਵ ਪੂਜਨਾ ਸਦੀਵ ਤੁਹੀ ਤੁਹੀ

ਜਿਉਂ ਤੇਜ ਮੈਂ ਅਤੇਜ ਜਿਸ ਤੇਜ ਲੀਨ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ ਕੂਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ ਕਿਤ ਗੰਗ ਵਾਸੀ ਕਿਤ ਮਦੀਨਾ ਮੱਕਾ ਨਿਵਾਸੀ ਕਿਤਕ ਉਦਾਸੀ ਕੇ ਬ੍ਰਹਮਾਈ ਫਿਰਤ ਹੈ ਕਰਵਤ ਸਾਹਤ ਕਿਤ ਭੂਮ ਮੈਂ ਕੜਤ ਕਿਤ ਸੂਆ ਪੇ ਚੜਤ ਕਿਤ ਦੁਖ ਕੋ ਭਰਤ ਹੈ ਗਿਆਨ ਮੈਂ ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਵਿਹੀਨ ਜਗ ਜਾ ਰਹੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਗਸ ਹਾਰੇ ਚੰਦਨ ਲਗਾਏ ਹਾਰੇ ਚੋਆ ਚਾਰ ਪੂਜ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮਟਲੀ ਪਹਾਰੇ ਵਿਤਨ ਲਗਾਏ ਹਾਰੇ ਜਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ ਤਵ ਪ੍ਰਸਾਦ ਭੁਜੰਗ ਪ੍ਰਯਾਤ ਛੰਦ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ਨ ਮੋਹੰ ਨ ਗ੍ਰੋਹੰ ਨ ਦ੍ਰੋਹੰ ਨ ਦ੍ਵੈਖੰ ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ ਨ ਮਿੱਤਰੰ ਨ ਸਤ੍ਰੰ ਨ ਪਿਤ੍ਰੰ

ਤਾਈ ਲੋਕਾਰੀ ਜੰਗਾਰ ਪਹਿਲ ਹੀ ਸੁਣੀਐ ਚੰਨੀ ਗਾਰ ਪਹਿਲ ਹੀ ਸੁਣੀਐ ਤੈ ਕਿਤੇ ਇੰਦਰਦਾਰ ਕਿਤੇ ਬ੍ਰਹਮਾ ਮੁਚਾਰ ਕਿਤੇ ਇੰਦਰਦਾਰ ਕਿਤੇ ਬ੍ਰਹਮਾ ਮੁਚਾਰ ਲੱਗੀ ਤੇ ਨਾ ਕਿਤਾ ਸਜਰ ਰਾਜ ਕਿਤੇ ਸੂਰਜ ਦਾ ਜ਼ਿਕਰ ਤੇ ਮੰਗਈ ਆਉ ਤਾ ਸੀ ਜੋ ਬਦਵਾਰ ਬਾਰੀ ਤੇ ਸੁਣੀਐ ਆਉ ਤਾ ਸੀ ਜੋ ਬਦਵਾਰ ਬਾਰੀ ਇਨ ਕਿਤੇ ਬਿਆਸ ਤੇ ਪ੍ਰਭੀ ਇਨ ਕਿਤੇ ਬਹੁ ਮੇਰ ਕੋ ਲੈ ਕੇ ਤੇ ਜਾ ਸਿੰਘ ਕਹੀ ਲੈ ਤੇ ਹੈ ਕੋ ਲੈ ਨਾ ਵਿਚਾਰ ਬਨ ਪੂਰਨ ਰਹਾ ਬਾਤ ਮਾਰ ਤੇ ਆਪਣੇ ਪਾਉਣ ਦਾ ਦਾਰ ਲਾਈ ਤੇ ਹੈ ਰੇ ਪਾਰਨੇ ਪੂਰਨ ਬਦਾਰ ਨੇ ਮਾਰ ਨਾ ਪੂਰਨ ਬਾਈ ਨੇ ਨਾ ਪਾਰ ਬੈ ਨਾ ਦੇ ਵਾਰਨੀ ਇਨ ਬਰ ਬੈ ਨਾ ਪਾਰ ਤੇ ਪੂਰਨ ਬਿਆ ਸਤ ਮਹਾ ਰੂਪ ਸੁੰਦਰ ਸਰੂਪ ਹੈ ਕਬੂਪਨ ਕਬੂਪਨ ਕਰੋ ਪ੍ਰਭੁ ਮਗੜ ਕੇ ਬਾਹਰ ਗੁਰੂ ਮਤ ਕੋ ਬ੍ਰਹਮਾ ਰੂਪ ਹੈ ਦੇ ਰੂਪ ਕੋ ਦਮ ਹੈ ਕੋ ਜੀ ਮਨ ਕੋ ਗਾੜ ਕੇ ਨਾ ਸਾਧਨ ਕੋ ਰਗ ਜੀ ਘਟ ਪਨ ਕੋ ਪਹ ਰਹਾ ਹੈ ਕੋ ਤਤ ਕੋ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਬੂਧ ਹੈ ਕੋ ਸਰੂਪ ਕੋ ਬੂਧ ਹੈ ਕੋ ਬਿਸਮਿਲ ਬਨ ਕੇ ਲਗ ਕੋ ਅੰਬ ਕੋ ਬਨ ਦਾ ਹੈ ਰਬ ਨ ਕੋ ਦੇ ਹੰਦਾ ਹੈ ਕੋ ਜੀ ਮਨ ਕਰ ਲਗ ਕੋ ਤੇ ਜੀ ਕੋ ਬ੍ਰਹਮਾ ਸੀ ਹੈ ਬਨ ਦਾ ਹੈ ਕਾਜ ਮੁਕ ਕਾ ਸੰਗ ਸਤਰਣ ਕੇ ਸਾਲ ਹੈ ਕੇ ਮਤਰ ਨਾ ਕੋ ਬਨ ਕੇ ਸਤ ਕੇ ਬ੍ਰਿਤ ਸਾਲ ਹੈ ਮਾਗ ਮੇ ਤਣ ਜੋ ਕੋ ਬਨ ਕੋ ਜਗ ਰਤ ਦੇ ਜੋ ਸਿ ਬਨ ਜੋ ਕੋ ਮੂ ਬਨ ਕੋ ਮੇ ਕਰ ਕੇ ਪੂਰਨ ਪ੍ਰਕਾਸ਼ ਮੂ ਹੈ ਰੂਪ ਕੋ ਆਪਣੇ ਪਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧ ਕਲਾ ਕੋ ਪ੍ਰਕਾਸ਼ ਹੈ ਕਿ ਬੁੱਧ ਹੁਣ ਕੋ ਘਰ ਹੈ ਨਾ ਦੇਵ ਕੋ ਦੇਵ ਹੈ ਨਾ ਬੰਦਨ ਹੈ ਮੇਰੇ ਬੈ ਨਾ ਦੇਵ ਕੋ ਦੇਵ ਹੈ ਜਗਤ ਕਾ ਬਿਆ ਹੈ ਸਾਰ ਹੈ ਨਾ ਬੁੱਧ ਦੇਵ ਹੈ ਕਿ ਸੁੱਧਤਾ ਕੋ ਸਾਰ ਹੈ ਜਾਨ ਕੋ ਬਤਈਆ ਹੈ ਮਾਨ ਕੋ ਦੇਵ ਜਾਨ ਕੋ ਗਲਤੀ ਹੋ ਹੈ ਇਹ ਕਿ ਕੋ ਦਿਨ ਜਾਨ ਬਨ ਜਾ ਹੈ ਤੇ ਜੋ ਬਤੰਗ ਹੈ ਅਖੁੰਗਾ ਨਾ ਕੋ ਹੈ ਦੇ ਜੋ ਜੀਵਨ ਕੋ ਮੰਟ ਹੈ ਕਿ ਬੁੱਧ ਦੇ ਨਾ ਨਾ ਹੈ ਕੋ ਮੰਟ ਹੈ ਕਿ ਇਸ ਹੈ ਨਾ ਨਾ ਹੈ ਵਿਸ਼ਵ ਕੋ ਵਰਣ ਹੈ ਕਿਆ ਪਦਾ ਕੋ ਹਰਣ ਸੇ ਕੋ ਸੁਖ ਕੋ ਕਰਨ ਆਪ ਕੇ ਤੇ ਜੋ ਕੋ ਪ੍ਰਕਾਸ਼ ਹੋ ਕੋ ਪਾਈ ਜਾਨ ਆਪ ਕੇ ਜੋ ਪ੍ਰਭਾਸ ਹੋ ਪਾਰੀ ਆ ਕੋ ਕੀ ਜਤ ਵਿਚਾਰ ਕੋ ਵਿਚਾਰ ਕੋ ਨੇ ਵਸ ਹੈ ਕਟਾ ਤੋ ਵਿਚਾਰ ਗੋਲਾ ਹਮਾ ਲਗਾ ਵੇ ਹਬ ਸੀ ਹਲਤ ਬਿਨ ਲੈ ਬੂਰ ਬਿਨ ਦਾ ਬਾਹਰ ਬਸ ਨੇ ਹਲਤ ਬਿਨ ਲੈ ਨਾ ਸਰ ਹੈ ਤੇ ਵਨ ਬੋ ਦੇ ਸਾਂ ਦੇ ਨਾ ਹੁੰ ਕੇ ਦੇ ਵਨ ਨੇ ਤੇ ਨਾ ਵੇ ਦੇ ਬੋ ਦੇ ਦੇ ਬਨ ਸੀ ਹੈ ਨਾ ਤੇ ਬਿਨ ਨਾ ਦੇ ਬਨ ਸੀ ਹੈ ਅੰਜਨ ਬਿਨ ਹੈ ਨਿਰੰਜਨ ਪ੍ਰਭੀਨ ਹੈ ਕਿਸੇ ਬਿਨ ਨਹੀਂ ਰਹਿਣ ਕਰ ਪ੍ਰਭ ਜਨ ਮਨ ਕਾਲ ਕੇ ਬੋਕ ਦੇਵਨ ਹੈ ਤੇ ਆਜਾਂ ਤੇ ਜਵਾਨ ਕੇ ਦੇਵਨ ਨਾ ਤੇ ਭੂਮ ਕੇ ਮਨ ਜੇ ਮੋਹ ਜੇ ਮਹਾ ਬਾਲ ਕੇ ਬਚਿਆ ਹੈ ਮੋਹ ਜਨ ਕੇ ਬਾਜ ਕੇ ਸਜ ਹੁੰ ਕੇ ਸਜ ਰਾਮ ਜਨ ਜੋ ਕੋ ਨਾ ਕੋ ਜੋ ਸਜ ਭਰ ਯਾਦ ਰੋ ਮਨ ਹਾਲ ਕੋ ਕੋ ਜੋ ਮਨ ਕੇ ਦਾ ਜਨ ਕੇ ਬੁੱਧ ਲਗ ਕੇ ਮਾਰ ਹੈ ਨਸ ਕਰ ਕੇ ਸਤ ਪੁੱਤ ਕੇ ਕਾਲ ਹਰ ਕੇ ਚਲ ਕੇ ਸਤ ਕੇ ਕਾਲ ਹੈ ਚਲ ਕੇ ਚੀਰ ਕੇ ਸੀ ਚਿਰਾਵਦ ਚਾਸ ਕੇ ਸੀ ਛਤਾਂ ਦੇ ਵਿੱਚ ਬਾਕਰ ਕੇ ਸੀ ਛਬ ਕਾਟ ਦੇ ਕੇ ਬੋਲ ਕੇ ਅੰਤਰ ਸੀ ਹਰ ਮਹਿ ਕੇ ਰੋਸੇ ਹੁਸੈਨ ਬਾਦ ਸੀ ਕੇ ਹਰ ਦਾਰ ਜਲ ਸੀ ਹੁਸੈਨ ਬੋਲ ਕੇ ਚਾਰ ਕੇ ਬਾਦ ਸੀ ਪਰ ਬਾਦ ਕੇ ਰੂਪ ਕੇ ਸੀ ਰਾਮ ਕੋ ਸੀ ਸੁਰ ਕੋ ਸੁਰ ਨਗਰ ਬਾਦ ਸੀ ਕੇ ਰਾਜ ਜੀ ਬੋਲ ਕੇ ਜਮ ਪੰਗਾ ਬਾਦ ਦੇ ਕੋਟ ਦੀ ਜੂਲ ਸੀ ਦੇ ਨੰਗ ਵਰ ਕੀ ਦੇ ਕੋਟ ਜੀ ਰਹੀ ਮਾਲ ਦੀ ਬੋਲ ਕੇ ਤੇ ਆ ਰਹੀ ਮਾਲ ਦੀ ਬੋਲ ਕੇ ਫਟਕ ਸੀ ਕੇ ਲਾਸ ਕਮਾ ਉਗੜ ਕਾਂਸੀ ਬੁੱਧ ਸੀ ਕੇ ਸੀ ਸੁਰੰਗ ਮਾ ਬਾਦ ਨੀ ਕੇ ਸੋਹੀ ਯਤ ਹੈ ਸੀ ਸੁਰੰਗ ਸੇ ਵਾ ਮਾਲ ਕੇ ਸਹਾ ਅਸੀ ਹਲਾ ਬਨੇ ਰਹੀ ਮਾ ਦੇ ਹਾਜ ਪੂਰ ਦੇ ਤਮਾਨੀਆ ਹੈ ਤੇ ਹਾਜ ਪੂਰ ਦੇ ਚੰਦਨ ਸੀ ਚੰਬਾ ਚੰਦਰ ਮਾ ਸੀ ਚੰਦ ਲੰਗੇ ਦੇ ਚੰਦ ਵਿੱਚ ਚੰਦ ਕੜ ਦੇ ਚੰਦ ਨਹੀਂ ਲੱਗਾ ਹੈ ਸੀ ਚੰਦ ਕੜ ਜੋ ਨਾ ਰਬੀਆ ਸੇ ਲੱਗਦਾ ਬਾਦ ਕੇ ਨਾ ਦੇ ਹਾਜ ਕੀ ਉਹ ਬੇਰਾ ਦੇ ਸੋਹੀ ਯਤ ਹੈ ਤੇ ਹਾਜ ਕੀ ਉਹ ਬੇਰਾ ਦੇ ਸੋਹੀ ਯਤ ਹੈ ਫਰਾਸੀ ਫਰੰਗੀ ਫਰਾਸੀ ਸਕੇ ਦੁਨਬਾ ਮੰਦੀ ਦਰਾਂ ਕੀ ਫਰਾਸੀ ਤੇਰੇ ਕੀ ਦਰਾਈ ਯਾਰ ਤੇ ਹਰ ਬੰਦਰ ਤੇ ਦਰਾਈ ਕੋਰਾ ਜੀ ਕੀ ਦਰਗਾ ਜਾ ਜਾ ਜੀ ਬਮਾਰੇ ਕੋਰਾ ਤੇ ਦਰ ਕਰ ਦਿਨ ਦਰਾਈ ਯਾਰ ਹੈ ਹਰ ਤੇ ਤੋ ਨਾਮ ਬੁਲ ਬਬਾ ਕਮ ਰੂਪ ਕਮਾ ਹੋ ਸਰ ਬਟਾ ਮੈਂ ਮੇਰਾ ਤੇ ਜਾ ਜਾ ਹੋ ਜਾ ਯਾਰ ਹੈ ਵੇ ਤੋ ਨਾ ਹਰ ਦਾ ਵੀ ਜੰਦਰ ਇੰਦਰ ਤੇ ਯਾਰ ਕੋਈ ਨਾ ਤਰ ਕੀ ਰਤ ਤੇ ਮਾਰ ਕੋ ਤੇ ਪਾਪ ਕੀ ਦਰ ਪਾਈ ਯਾਰ ਹੈ।

ਸੋ ਬਸੰਤ ਜਸੋ ਬਸੰਤ।

हो जावे ਜਿਹੜੇ ਬਾਦਸ਼ਾਹ ਜੀ ਮਹਾਰਾਜ।

ਵਾਜਬ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਜਦੋਂ ਭਾਈ ਬਾਲਾ ਜੀ ਚੱਲ ਕਰਕੇ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਗਏ, ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ। ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ, ਤੁਹਾਡੇ ਗੁਰੂ ਕੌਣ ਹਨ? ਭਾਈ ਬਾਲੇ ਨੇ ਬਚਨ ਕੀਤਾ, ਮੇਰੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮੈਂ ਸਤਿਗੁਰੂ ਮਹਾਰਾਜ ਜੀ ਦਾ ਬਾਲ ਸਿਖਾਈ ਮਿੱਤਰ ਪਿਆਰਾ ਹਾਂ। ਸਾਰੀ ਆਰਬਲਾ ਮੈਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਬਤੀਤ ਕਰਨੀ ਕੀਤੀ ਹੈ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ, ਬਹੁਤ ਗਦਗਦ ਹੋਏ। ਭਾਈ ਬਾਲੇ ਨੂੰ ਆਪਣੇ ਗਲਵਕੜੀ ਲੈਣਾ ਕੀਤਾ, ਬੜਾ ਸਤਿਕਾਰ ਕੀਤਾ ਅਤੇ ਸਤਿਗੁਰੂ ਮਹਾਰਾਜ ਜੀ ਨੂੰ ਇੰਨਾ ਚਾਅ ਚੜ ਗਿਆ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਨੇ ਸਰਵਣ ਕੀਤਾ ਨਾ, ਸਾਰੀ ਰਾਤ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਦੇ ਰਹੇ, ਭਾਈ ਬਾਲਾ ਜੀ ਉਚਾਰਨ ਕਰਦੇ ਰਹੇ ਅਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਇਤਿਹਾਸ ਸਰਵਣ ਕੀਤਾ। ਉਹ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਨ ਕੀਤਾ, ਫਿਰ ਕਹਿਣ ਲੱਗੇ, ਭਾਈ ਬਾਲਾ ਜੀ ਤੁਹਾਨੂੰ ਜਾਣ ਨਹੀਂ ਦੇਣਾ ਹੈ, ਤੁਹਾਨੂੰ ਜੋ ਮਰਜ਼ੀ ਹੋ ਜਾਵੇ ਲੇਕਿਨ ਤੁਸੀਂ ਸਾਨੂੰ ਇਤਿਹਾਸ ਸਰਵਣ ਕਰਾਓ। ਫਿਰ ਤੋਂ ਉਹ ਇਤਿਹਾਸ ਸਰਵਣ ਕੀਤਾ ਅਤੇ ਭਾਈ ਬਾਲੇ ਨੇ ਬਚਨ ਕੀਤਾ ਕਿ ਸਤਿਗੁਰੂ ਜੀ ਓਮ ਅਤੇ ਜੋ ਸਤਿਗੁਰੂ ਮਹਾਰਾਜ ਜੀ ਦੀ ਜਨਮ ਪੱਤਰੀ ਜਿਹੜੀ ਹੈ ਅਤੇ ਉਹ ਤਾਂ ਉੱਥੇ ਪਈ ਹੋਈ ਹੈ, ਆਪਾਂ ਇੱਕ ਕੰਮ ਕਰੀਏ ਕਿ ਉਹ ਜਨਮ ਪੱਤਰੀ ਲਿਆਈਏ, ਉੱਥੋਂ ਫਿਰ ਆਪਾਂ ਸ਼ੁਰੂ ਤੋਂ ਹੀ ਇਹ ਜਿਹੜਾ ਇਤਿਹਾਸ ਜਿਹੜਾ ਹੈ ਇਹ ਆਪਾਂ ਇਹਨੂੰ ਦਰਜ ਕਰ ਸਕਦੇ ਹਾਂ। ਯਾਦ ਰੱਖੋ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇਤਿਹਾਸਕ ਗ੍ਰੰਥ ਜੋ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋਤੀ ਜੋਤ ਸਮਾਉਣ ਤੋਂ ਕੁਛ ਮਹੀਨੇ ਕਹਿ ਸਕਦੇ ਹਾਂ, ਕੁਛ ਦਿਨ ਤੋਂ ਬਾਅਦ ਹੀ ਪਿਆਰਿਓ ਇਹ ਗ੍ਰੰਥ ਜਿਹੜਾ ਇਹ ਹੋਂਦ ਦੇ ਵਿੱਚ ਆਇਆ ਅਤੇ ਇਹਦੇ ਲਿਖਾਰੀ ਇਹਦੇ ਉਚਾਰਨ ਕਰਦਾ। ਕਿਉਂਕਿ ਯਾਦ ਰੱਖੋ ਸਭ ਤੋਂ ਪਹਿਲੇ ਕਥਾ ਜੋ ਹੈ, ਮੈਂ ਕਈ ਵਾਰੀ ਬੇਨਤੀ ਕੀਤੀ ਕਿ ਕਥਾ ਦੰਦ ਕਥਾ ਦੇ ਵਿੱਚ ਆਉਂਦੀ ਹੈ, ਉਹ ਤੋਂ ਬਾਅਦ ਉਹਨੂੰ ਕੋਈ ਸਿਆਣਾ ਵਿਅਕਤੀ ਜੋ ਹੈ ਉਹ ਕਲਮ ਬੰਦ ਕਰਦਾ, ਉਹਨੂੰ ਕਲਮ ਬੰਦ ਕਰਦਾ, ਫਿਰ ਬਾਅਦ ਦੇ ਵਿੱਚ ਉਹ ਗ੍ਰੰਥ ਦਾ ਰੂਪ ਲੈਂਦਾ, ਸਾਖੀਆਂ ਦਾ ਰੂਪ ਉਹ ਧਾਰਨ ਕਰਦਾ, ਉਹ ਤੋਂ ਬਾਅਦ ਕਵੀ ਜਨ ਜਿਹੜੇ ਹਨ ਉਹਨੂੰ ਕਵਿਤਾ ਦੇ ਵਿੱਚ ਢਾਲਦੇ ਹਨ। ਸਭ ਤੋਂ ਪਹਿਲੇ ਜੋ ਇਤਿਹਾਸ ਜੋ ਇਹ ਦੰਦ ਕਥਾ ਦੇ ਵਿੱਚ ਆਉਂਦਾ, ਮਤਲਬ ਜਿਨ੍ਹਾਂ ਨੇ ਉਚਾਰਨ ਕੀਤਾ ਭਾਈ ਬਾਲਾ ਜੀ ਨੇ ਅਤੇ ਜੋ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਉਚਾਰਨ ਕੀਤਾ ਆਪਣੇ ਦੰਦਾਂ ਦੇ ਰਾਹੀਂ, ਆਪਣੇ ਮੂੰਹ ਦੇ ਰਾਹੀਂ ਉਹਨਾਂ ਨੇ ਸਾਖੀਆਂ ਸਰਵਣ ਕਰਾਈਆਂ, ਸਤਿਗੁਰੂ ਮਹਾਰਾਜ ਜੀ ਨੇ ਇਹ ਸਾਰਾ ਇਤਿਹਾਸ, ਭਾਈ ਬੁੱਢਾ ਜੀ ਔਰ ਵੀ ਬਹੁਤ ਸਾਰੇ ਨੇਮੀ ਪ੍ਰੇਮੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਤਿਆਦਿਕ ਸਾਰੀਆਂ ਸੰਗਤਾਂ ਨੇ ਇਹ ਇਤਿਹਾਸ ਜੋ ਹੈ ਸਤਿਗੁਰੂ ਮਹਾਰਾਜ ਜੀ ਦਾ ਸਰਵਣ ਕੀਤਾ ਅਤੇ ਨਾਲ ਦੇ ਨਾਲ ਮਹਾਰਾਜ ਜੀ ਨੇ ਪਿਆਰਿਓ ਪਹਿਲਾ ਇਤਿਹਾਸਕ ਗ੍ਰੰਥ ਆਪਾਂ ਕਹਿ ਸਕਦੇ ਹਾਂ ਸਾਖੀਆਂ ਦਾ ਗ੍ਰੰਥ ਉਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਤਿਆਰ ਕਰਨਾ ਕੀਤਾ ਅਤੇ ਇਹ ਐਥੈਂਟਿਕ ਇਤਿਹਾਸ ਸਤਿਗੁਰੂ ਮਹਾਰਾਜ ਜੀ ਨੇ ਭਾਈ ਪੈੜਾ ਜੀ ਆਦਿਕ ਲਿਖਾਰੀਆਂ ਨੂੰ ਲਾਇਆ, ਕਿਹਾ ਕਿ ਜਿਸ ਤਰ੍ਹਾਂ ਭਾਈ ਬਾਲਾ ਜੀ ਜੋ ਹੈ ਇਹ ਉਚਾਰਨ ਕਰਦੇ ਹਨ, ਸਾਖੀਆਂ ਦੱਸਦੇ ਅਤੇ ਨਾਲ ਦੇ ਨਾਲ ਤੁਸੀਂ ਉਹਨੂੰ ਕਲਮ ਬੰਦ ਕਰਨਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਇਤਿਹਾਸ ਦਾ ਗ੍ਰੰਥ ਜਿਹੜਾ ਭਾਈ ਬਾਲੇ ਵਾਲੀ ਜਨਮ ਸਾਖੀ ਜੋ ਹੈ
ਤੇ ਬਹੁਤ ਪੁਰਾਤਨ ਇਹ ਇਤਿਹਾਸ, ਸਭ ਤੋਂ ਪਹਿਲਾਂ ਇਹ ਇਤਿਹਾਸਕ ਸਰੋਤ ਜਿਹੜਾ ਹੈ, ਇਤਿਹਾਸਕ ਗ੍ਰੰਥ ਜਿਹੜਾ ਹੈ, ਤੇ ਭਾਈ ਬਾਲੇ ਜੀ ਦੀ ਰਸਨਾ ਤੋਂ ਜੋ ਉਚਾਰਨ ਹੋਇਆ ਹੈ, ਉਹ ਤੋਂ ਬਾਅਦ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਪਿਆਰਿਓ ਉਹਨਾਂ ਨੇ ਉਹ ਗ੍ਰੰਥ ਲੈ ਕਰਕੇ ਉਹਦੇ ਵਿੱਚੋਂ ਸਾਖੀਆਂ ਲਈਆਂ। ਆਧਾਰ ਜਿਹੜਾ ਮੁੱਖ ਆਧਾਰ ਨਾਨਕ ਪ੍ਰਕਾਸ਼ ਦਾ ਉਹਨਾਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਬਣਾਉਣਾ ਕੀਤਾ, ਤਾਂ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਭਾਈ ਬਾਲੇ ਜੀ ਦਾ ਇੱਥੇ ਸ਼ੁਰੂਆਤ ਦੇ ਵਿੱਚ ਜ਼ਿਕਰ ਆਇਆ। ਦੇਖੋ ਦੋ ਅਧਿਆਏ ਚੱਲ ਗਏ, ਹੁਣ ਤੀਜੇ ਅਧਿਆਇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀਆਂ ਜਨਮ ਸਾਖੀਆਂ ਜਿਹੜੀਆਂ ਉਹਦੇ ਬਾਬਤ ਜੋ ਹੈ ਇਹ ਬਚਨ ਹੋਵੇਗਾ। ਜਨਮ ਪੱਤਰੀ ਵੀ ਜੋ ਬਣਾਉਂਦੇ ਨਾ ਸਾਧ ਸੰਗਤ ਜੀ, ਇਹ ਜੋਤਿਸ਼ ਦੀ ਇੱਕ ਬਹੁਤ ਵੱਡੀ ਵਿਦਿਆ ਹੈ। ਜੋਤਿਸ਼ਾਚਾਰੀਆ ਜਿਹੜੇ ਹੁੰਦੇ ਹਨ, ਇਸ ਤਰ੍ਹਾਂ ਝੋਲੀ ਛਾਪਣੀ ਇਹਦੀ ਪੂਰੀ ਪੜ੍ਹਾਈ ਹੈ, ਇਹਦੀ ਸਾਇੰਟੀਫਿਕ ਪੜ੍ਹਾਈ ਜਿਹਨੂੰ ਆਪਾਂ ਐਸਟ੍ਰੋਲੋਜੀ ਬੋਲਦੇ ਹਾਂ। ਅਤੇ ਇਹ ਲੋਕ ਜਿਹੜੇ ਅੱਜ ਵੀ ਪਿਆਰੇ ਉਹ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਇਹਦੀ ਪੜ੍ਹਾਈ ਕੀਤੀ ਜਾਂਦੀ ਹੈ। ਕਈ ਵਾਰੀ ਆ ਜਨਮ ਪੱਤਰੀ ਆਦਿਕ ਜਦੋਂ ਆਪਾਂ ਬੋਲਦੇ ਹਾਂ, ਸੱਚ ਜਾਣੋ ਪਿਆਰਿਓ, ਕਈਆਂ ਨੂੰ ਇਹਦੇ ਬਾਬਤ ਪਤਾ ਨਹੀਂ ਲੱਗਦਾ, ਉਹ ਉਸੇ ਵੇਲੇ ਕਹਿ ਦਿੰਦੇ ਜੀ ਆਹ ਕੀ ਲਾਇਆ ਜੀ, ਆਹ ਜਨਮ ਪੱਤਰੀਆਂ ਦੀ ਕੀ ਤੁਸੀਂ ਗੱਲ ਕਰ ਰਹੇ ਹੋ, ਇਹ ਥੋੜ੍ਹੀ ਗੱਲ ਹੈ, ਇਹ ਅਸੀਂ ਥੋੜ੍ਹੀ ਮੰਨਦੇ ਹਾਂ। ਸਾਧ ਸੰਗਤ ਜੀ ਸਾਨੂੰ ਯਾਦ ਰੱਖਣਾ ਚਾਹੀਦਾ, ਕਿਉਂਕਿ ਇਤਿਹਾਸ ਜੋ ਹੈ ਉਹ ਇਹ ਗਵਾਹੀ ਦੇ ਰਿਹਾ, ਕਿਉਂਕਿ ਜਨਮ ਪੱਤਰੀਆਂ ਜਦੋਂ ਕੋਈ ਵਧੀਆ ਵਿਦਵਾਨ, ਕਿਉਂਕਿ ਇਹ ਜਨਮ ਪੱਤਰੀ ਜਿਹਨੇ ਬਣਾਈ ਨਾ ਉਹ ਹੈ ਪੰਡਿਤ ਹਰਦਿਆਲ ਜੀ, ਜੋ ਸਤਿਗੁਰੂ ਮਹਾਰਾਜ ਜੀ ਦੇ ਪਹਿਲੇ ਭਗਤ ਹੋਏ, ਉਹਨਾਂ ਨੇ ਮਹਾਰਾਜ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ, ਅਤੇ ਜਨਮ ਪੱਤਰੀ ਜਦੋਂ ਉਹਨਾਂ ਨੇ ਬਣਾਈ ਉਹ ਸਾਰੇ ਲਗਨ ਸ਼ਗਨ ਜਦੋਂ ਉਹਨਾਂ ਨੇ ਵੇਖੇ, ਅੱਗੇ ਉਹ ਵੀ ਬਚਨ ਆਵੇਗਾ ਪਿਆਰਿਓ, ਦੇਖੋ ਸਾਖੀਆਂ ਆਉਣਗੀਆਂ। ਜਦੋਂ ਉਹਨਾਂ ਨੇ ਵੇਖਿਆ ਕਿ ਇਹ ਲਗਨ ਸ਼ਗਨ ਇਹ ਸ਼ੁਭ ਮਹੂਰਤ ਦੇ ਵਿੱਚ ਆਮ ਬੱਚੇ ਨਹੀਂ, ਬਹੁਤ ਵੱਡੇ ਦਿਵਯ ਬਾਲਕ ਜਿਹੜੇ ਹਨ ਉਹਨਾਂ ਦਾ ਜਨਮ ਹੁੰਦਾ, ਉਹਨਾਂ ਦੇ ਸਿਰ ਦੇ ਉੱਤੇ ਛਤਰ ਝੁਲਦਾ, ਉਹ ਸੰਸਾਰ 'ਤੇ ਰਾਜ ਕਰਦੇ ਹਨ। ਅੱਗੇ ਪਿਆਰੇ ਉਹ ਸਾਖੀਆਂ ਆਉਣਗੀਆਂ ਨਾ, ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਜਦੋਂ ਪੰਡਿਤ ਹਰਦਿਆਲ ਜੀ ਨੇ, ਹਾਲੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਉਹਨਾਂ ਨੇ ਜਨਮ ਪੱਤਰੀ ਲਿਖ ਦਿੱਤੀ ਪਿਆਰਿਓ, ਅਤੇ ਉਸ ਵੇਲੇ ਉਹਨਾਂ ਨੇ ਬਚਨ ਕੀਤਾ, ਭਾਈ ਕਾਲੂ ਮੈਂ ਤਾਂ ਕਲਿਆਣ ਦਾਸ ਜੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਕਿ ਵਧਾਈਆਂ ਭਾਈ, ਤੇਰੇ ਘਰ ਦੇ ਵਿੱਚ ਬਹੁਤ ਦਿਵਯ ਬਾਲਕ ਦਾ ਜਨਮ ਹੋਇਆ, ਇਹਦੇ ਸਿਰ ਦੇ ਉੱਤੇ ਛਤਰ ਫਿਰੇਗਾ, ਬਹੁਤ ਚੜ੍ਹਦੀ ਕਲਾ ਵਾਲਾ, ਇਹਦੇ ਨਾਮ ਦੇ ਨਾਲ ਤੇਰਾ ਨਾਮ ਵੀ ਲੱਗ ਕਰਕੇ ਰੌਸ਼ਨ ਹੋ ਜਾਵੇਗਾ, ਇਹ ਸਮਰਾਟ ਚੱਕਰਵਰਤੀ ਬਣੇਗਾ। ਜਦੋਂ ਇਹ ਬਚਨ ਕੀਤਾ, ਤੇ ਬਚਪਨ ਦੇ ਵਿੱਚ ਜਦੋਂ ਸਤਿਗੁਰੂ ਮਹਾਰਾਜ ਜੀ ਘਰ ਦੀਆਂ ਚੀਜ਼ਾਂ ਨੂੰ ਉਜਾੜ ਦਿੰਦੇ, ਪੈਸਿਆਂ ਨੂੰ ਕਮਾਉਂਦੇ ਨਹੀਂ ਸਨ, ਤੇ ਬਾਬਾ ਕਾਲੂ ਜੀ ਬਾਰ ਬਾਰ ਜਾ ਕਰਕੇ ਪੰਡਿਤ ਹਰਦਿਆਲ ਜੀ ਨੂੰ ਉਲਾਂਭੇ ਦਿੰਦੇ ਸਨ, ਬਾਰ ਬਾਰ ਜਾ ਕੇ ਕਹਿਣਾ ਕਿ ਬਾਬੇ ਇਹ ਬਾਬਾ ਹਰਦਿਆਲ ਹਰਦਾਸ ਜੀ ਨੂੰ, ਤੇ ਉਹਨਾਂ ਨੂੰ ਕਹਿੰਦੇ ਹਨ ਪੰਡਿਤ ਹਰਦਿਆਲ ਜੀ ਚੰਗਾ ਛਤਰ ਝੁਲਾਇਆ ਮੇਰੇ ਬੱਚੇ ਦੇ ਸਿਰ ਦੇ ਉੱਤੇ, ਤੇ ਉਹ ਪੈਸਾ ਕਮਾਉਣਾ ਤਾਂ ਇਹ ਕੀ ਗੱਲ ਇੱਕ ਪਾਸੇ ਰਹਿ ਗਿਆ, ਇਹ ਤਾਂ ਪੈਸਾ ਖੋ ਰਿਹਾ ਹੈ, ਇਹ ਘਰ ਦੀਆਂ ਚੀਜ਼ਾਂ ਉਜਾੜ ਰਿਹਾ, ਚੰਗਾ ਚਤਰ ਛਤਰ ਝੁਲਾਇਆ, ਬਾਰ ਬਾਰ ਇਹੀ ਪਿਆਰਿਓ ਉਹਨਾਂ ਨੇ, ਤੇ ਟੋਚ ਟੋਚ ਕਰਕੇ ਬਚਨ ਕੀਤਾ ਪੰਡਿਤ ਹਰਦਿਆਲ ਜੀ ਨੂੰ, ਬਾਰ ਬਾਰ ਕਹਿੰਦੇ ਚੰਗਾ ਛਤਰ ਫਿਰਾਇਆ ਮੇਰੇ ਬੱਚੇ ਦੇ ਸਿਰ 'ਤੇ, ਸਾਨੂੰ ਚੰਗਾ ਬੇਵਕੂਫ ਬਣਾਇਆ ਕਰਕੇ। ਸੋ ਰਹੋ ਵਿਚਾਰ ਸਾਧ ਸੰਗਤ ਜੀ, ਉਹ ਜਦੋਂ ਪੱਤਰੀ ਲਿਆਉਣੀ ਕੀਤੀ, ਉਹਦੇ ਅਰਥ ਕਰਨੇ ਕੀਤੇ, ਉਹ ਤੋਂ ਬਾਅਦ ਹੁਣ ਭਾਈ ਬਾਲਾ ਜੀ ਪਿਆਰਿਓ ਇਹ ਗ੍ਰੰਥ ਦੀ ਜੋ ਉਹ ਹੁਣ ਰਚਨਾ ਕਰਦੇ ਹਨ, ਆਓ ਸਾਧ ਸੰਗਤ ਜੀ ਉਹ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ

ਪਹਿਲਾ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਮੰਗਲਾ ਚਰਨ ਕਰਨਾ ਕੀਤਾ। ਚਰਨਾਂ ਦਾ ਜਸ ਕਰਦੇ ਹਨ, ਕਹਿੰਦੇ ਕਿ ਕਈ ਮੇਰੇ ਵਰਗੇ ਕਵੀ ਜਿਹੜੇ ਹਨ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਲਈ ਇਹ ਇੱਕ ਉਪਮਾ ਦਿੰਦੇ, ਇੱਕ ਦ੍ਰਿਸ਼ਟਾਂਤ ਦਿੰਦੇ ਤੇ ਉਹਨਾਂ ਦੀ ਤੁਲਨਾ ਪਾਰ ਜਾਤ ਇਹ ਦਰਖਤ ਜਿਹੜਾ ਨਾ ਜੋ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਨਾ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ, ਭਾਵ ਕਿ ਇਹ ਦਰਖਤ ਜਿਹਨੂੰ ਦੇਵ ਦਰਖਤ ਕਿਹਾ ਜਾਂਦਾ ਪਾਰ ਜਾਤ ਹੋ ਗਿਆ, ਕਾਂ ਆਪਣਾ ਸੰਤਾਨ ਹੋ ਗਿਆ, ਮੰਦਾਰ ਹੋ ਗਿਆ, ਇਹ ਦਰਖਤ ਦੇ ਨਾਮ ਹਨ। ਕਿਹਾ ਜਾਂਦਾ ਸਾਧ ਸੰਗਤ ਜੀ ਇਹ ਪਾਰ ਜਾਤ ਦੇ ਬਾਬਤ ਜਿਹਨੂੰ ਕਲਪ ਵਰਿਸ਼ ਵੀ ਬੋਲਦੇ ਹਨ, ਕਲਪ ਵਰਿਸ਼ ਬੋਲੋ, ਪਾਰ ਜਾਤ ਬੋਲੋ, ਸੰਤਾਨ, ਮੰਦਾਰ, ਇਹ ਚਾਰ ਤਰ੍ਹਾਂ ਦੇ ਦਰਖਤ ਦੇਵ ਦਰਖਤ ਮੰਨੇ ਜਾਂਦੇ ਹਨ। ਇਹਨਾਂ ਦੇ ਬਾਬਤ ਕਿਹਾ ਜਾਂਦਾ, ਇਹ ਪੁਰਾਣਾਂ ਦੇ ਵਿੱਚ ਕਥਾ ਆਉਂਦੀ ਹੈ। ਹੁਣ ਤੁਸੀਂ ਪਿਆਰਿਓ ਇਹਨੂੰ ਹਕੀਕਤ ਦੇ ਵਿੱਚ ਲੱਭਣ ਦੇ ਲਈ ਨਾ ਜਾਇਓ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਤੁਸੀਂ ਬੋਲੋਗੇ ਜੀ ਇਹ ਪਾਰ ਜਾਤ ਦੀ ਗੱਲ ਹੋਈ, ਕਾਮ ਧੇਨ ਦੀ ਗੱਲ ਹੋਈ ਹੈ ਤੇ ਇਹ ਕਿੱਥੇ ਹਨ? ਸਤਿਗੁਰੂ ਮਹਾਰਾਜ ਨੂੰ ਜੇ ਆਪਾਂ ਪੁੱਛਦੇ ਹਾਂ, ਮਹਾਰਾਜ ਨੇ ਕਿਹਾ ਕਾਮ ਦੇਨ ਪਾਰ ਜਾਤ ਹਰ ਹਰ ਰੁੱਖ, ਭਾਵ ਕੇ ਪਰਮਾਤਮਾ ਕਾ ਸਿਮਰਨ ਜਦੋਂ ਆਪਾਂ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਉਹਦਾ ਨਾਮ ਹੀ ਪਿਆਰਿਓ ਪਾਰ ਜਾਤ ਹੈ, ਉਹਦਾ ਨਾਮ ਹੀ ਕਲਪ ਬ੍ਰਿਸ਼ ਹੈ। ਸੋ ਰਹੋ ਵਿਚਾਰ, ਕਿਹਾ ਜਾਂਦਾ ਕਿ ਇਹ ਦਰਖਤ ਦੇ ਹੇਠਾਂ ਜੋ ਵੀ ਵਿਅਕਤੀ ਬੈਠ ਕਰਕੇ ਜੋ ਵੀ ਕਾਮਨਾ ਕਰਦਾ, ਜੋ ਵੀ ਉਹਦੇ ਮਨ ਦਾ ਫੁਰਨਾ ਆਉਂਦਾ ਨਾ, ਤਤਕਾਲ ਉਹਦੇ ਮਨ ਦਾ ਫੁਰਨਾ ਪੂਰਾ ਹੋ ਜਾਂਦਾ ਹੈ। ਇਹ ਫੁਰਨੇ ਕਿਸ ਤਰ੍ਹਾਂ ਪੂਰੇ ਹੁੰਦੇ ਪਿਆਰਿਓ, ਇੱਕ ਦ੍ਰਿਸ਼ਟਾਂਤ ਵੀ ਦਿੱਤਾ ਜਾਂਦਾ ਪੁਰਾਣਾਂ ਦੇ ਵਿੱਚ, ਬੜੀ ਪਿਆਰੀ ਇਹਦੇ ਬਾਬਤ ਕਥਾ ਆਉਂਦੀ ਹੈ। ਕਹਿੰਦੇ ਕਿ ਇੱਕ ਵਿਅਕਤੀ ਪਿਆਰਿਓ ਜੰਗਲ ਦੇ ਵਿੱਚ ਭਟਕ ਗਿਆ, ਬਹੁਤ ਉਹਨੂੰ ਥਕੇਵਾਂ ਚੜ ਗਿਆ ਤੇ ਕੋਈ ਉਹਨੂੰ ਦਰਖਤ ਨਾ ਲੱਭੇ, ਕੋਈ ਛਾਵੇਂ ਨਾ ਲੱਭੇ। ਉਹ ਚਾਹੁੰਦਾ ਸੀ ਕਿ ਕੋਈ ਵਧੀਆ ਛਾਂ ਮੈਨੂੰ ਪ੍ਰਾਪਤ ਹੋਵੇ, ਉਹਦੇ ਹੇਠਾਂ ਮੈਂ ਵਿਸ਼ਰਾਮ ਕਰਨਾ ਕਰਾਂ, ਥਕੇਵਾਂ ਲਾਉਣਾ ਕਰਾਂ। ਚੱਲ ਚੱਲ ਕੇ ਥੱਕ ਗਿਆ, ਟੁੱਟ ਗਿਆ, ਦੂਰੋਂ ਜਦੋਂ ਵੇਖਦਾ ਕਿ ਵੱਡਾ ਸਾਰਾ ਦਰਖਤ ਉਹਨੂੰ ਨਜ਼ਰ ਆਇਆ, ਇਹ ਭੱਜ ਕਰਕੇ ਪਿਆਰਿਓ ਉਹਦੀ ਛਾਂ ਦੇ ਹੇਠ ਚੱਲ ਗਿਆ ਤੇ ਉਹਦੀ ਛਾਂ ਦੇ ਹੇਠ ਜਾ ਕਰਕੇ ਇਹਨੇ ਮਨ ਵਿੱਚ ਸੰਕਲਪ ਲਿਆ, ਕਿੰਨਾ ਵਧੀਆ ਦਰਖਤ ਹੈ, ਕਿੰਨੀ ਛੰਗਣੀ ਸਿਆਇਆ ਹੈ, ਕਿੰਨੀ ਸੋਹਣੀ ਹਵਾ ਆ ਰਹੀ ਹੈ, ਮੈਂ ਤਾਂ ਬਹੁਤ ਥੱਕਿਆ ਹੋਇਆ, ਜੇ ਹੁਣ ਇੱਥੇ ਵਧੀਆ ਕੋਈ ਬਿਸਤਰ ਸਿਰਾਨਾ ਤੁਲਾਈ ਮਿਲ ਜਾਵੇ, ਮੈਂ ਐਨ ਵਧੀਆ ਆਰਾਮ ਕਰਕੇ ਦੋ ਚਾਰ ਘੰਟੇ ਮੈਂ ਵਿਸ਼ਰਾਮ ਕਰਕੇ ਆਪਣਾ ਥੱਕੇਵਾਂ ਲਾ ਸਕਦਾ। ਜਦੋਂ ਕਹਿੰਦੇ ਉਹਨੇ ਇਹ ਆਪਣੇ ਮਨ ਦੇ ਵਿੱਚ ਸੰਕਲਪ ਲਿਆ, ਤਤਕਾਲ ਪਿਆਰਿਓ ਉੱਥੇ ਜੋ ਵਿਛਾਈ ਵਿੱਛ ਗਈ, ਵਧੀਆ ਜੋ ਹੈ ਸਿਰਾਣਾ ਆਦਿਕ ਆਇਆ, ਥੱਕਿਆ ਹੋਇਆ ਸੀ, ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਅਤੇ ਉਹ ਸੌਂ ਗਿਆ। ਦੋ ਚਾਰ ਘੰਟੇ ਬਹੁਤ ਵਧੀਆ ਉਹਨੇ ਕਹਿੰਦੇ ਵਿਸ਼ਰਾਮ ਕਰਨਾ ਕੀਤਾ। ਉਹ ਤੋਂ ਬਾਅਦ ਪਿਆਰਿਓ ਜਦੋਂ ਉੱਠਿਆ, ਉੱਠਣ ਤੋਂ ਬਾਅਦ ਭੁੱਖ ਬਹੁਤ ਡਾਢੀ ਲੱਗੀ ਹੋਈ ਹੈ ਅਤੇ ਮਨ ਵਿੱਚ ਸੰਕਲਪ ਲੈਂਦਾ, ਫੁਰਲਾ ਲੈਂਦਾ ਕਿ ਵਧੀਆ ਭਾਈ ਥਕੇਵਾਂ ਵੀ ਲੈ ਗਿਆ, ਜੇ ਵਧੀਆ ਛੱਤੀ ਪਦਾਰਥ ਦਾ ਭੋਜਨ ਜੇ ਮੈਨੂੰ ਇੱਥੇ ਪ੍ਰਾਪਤ ਹੋ ਜਾਵੇ ਤਾਂ ਕਿੰਨਾ ਆਨੰਦ ਆਵੇਗਾ, ਕਿੰਨਾ ਰਸ ਆਵੇਗਾ। ਜਦੋਂ ਉਹਨੇ ਸੰਕਲਪ ਲਿਆ ਛੱਤੀ ਪਦਾਰਥ ਦੇ ਭੋਜਨ ਦਾ, ਕਹਿੰਦੇ ਤਤਕਾਲ ਪਿਆਰਿਓ ਛੱਤੀ ਪਦਾਰਥ ਦਾ ਭੋਜਨ ਜਿਹੜਾ ਉਹਦੇ ਅੱਗੇ ਥਾਲ ਪਰੋਸ ਕਰਕੇ ਆ ਗਿਆ। ਭੁੱਖ ਬਹੁਤ ਲੱਗੀ ਹੋਈ ਸੀ, ਉਹ ਜਾ ਕਰਕੇ ਤੁਰੰਤ ਪਿਆਰਿਓ ਉਹਨੇ ਪ੍ਰਸ਼ਾਦਾ ਛਕਣਾ ਕੀਤਾ ਅਤੇ ਉਹਨੂੰ ਇੰਨਾ ਰਸ ਆਇਆ ਅਤੇ ਫਿਰ ਥਕੇਵਾਂ ਵੀ ਲੈ ਗਿਆ, ਢਿੱਡ ਵੀ ਭਰ ਗਿਆ। ਫਿਰ ਉਹ ਤੋਂ ਬਾਅਦ ਜਦੋਂ ਢਿੱਡ ਭਰ ਗਿਆ, ਉਹਦਾ ਦਿਮਾਗ ਹਰਕਤ ਦੇ ਵਿੱਚ ਆਇਆ, ਪ੍ਰਸ਼ਾਦਾ ਛਕ ਕਰਕੇ ਮਨ ਵਿੱਚ ਵਿਚਾਰ ਕਰਦਾ ਸੋਚਦਾ ਕਿ ਮਨਾ ਕਿ ਮੈਂ ਜਦੋਂ ਦਰਖਤ ਦੇ ਹੇਠ ਆਇਆ ਕੋਈ ਇੱਥੇ ਵਿਛਾਉਣਾ ਨਹੀਂ ਸੀ, ਮੈਨੇ ਸੰਕਲਪ ਲਿਆ, ਮੈਨੇ ਵਿਚਾਰ ਹੀ ਕੀਤੀ ਕਿ ਵਧੀਆ ਕੋਈ ਵਿਛਾਉਣਾ ਮਿਲ ਜਾਵੇ, ਮੈਂ ਆਰਾਮ ਕਰ ਸਕਦਾ ਹਾਂ, ਵਿਛਾਉਣਾ ਆ ਗਿਆ। ਫਿਰ ਮੇਰੇ ਮਨ ਦੇ ਵਿੱਚ ਫੁਰਨਾ ਆਇਆ ਕਿ ਵਧੀਆ ਪ੍ਰਸ਼ਾਦਾ ਮਿਲ ਜਾਵੇ, ਬਹੁਤ ਆਨੰਦ ਆਵੇਗਾ। ਹੁਣ ਪ੍ਰਸ਼ਾਦਾ ਵੀ ਆ ਗਿਆ, ਉਹਨੇ ਉਹਦੇ ਮਨ ਦੇ ਵਿੱਚ ਸੰਕਲਪ ਆਇਆ, ਉਹਦੇ ਮਨ ਵਿੱਚ ਵਿਚਾਰ ਆਈ ਕਿ ਲੱਗਦਾ ਕਿ ਭਾਈ ਕੋਈ ਭੂਤ ਹੋਵੇਗਾ ਇੱਥੇ ਦਰਖਤ ਦੇ ਉੱਤੇ। ਜਦੋਂ ਉਹਨੇ ਵਿਚਾਰ ਕੀਤੀ ਕਿ ਕੋਈ ਭੂਤ ਹੋਵੇਗਾ, ਕਹਿੰਦੇ ਬਹੁਤ ਵੱਡਾ ਭੂਤ ਜਿਹੜਾ ਪ੍ਰੇਤ ਜਿਹੜਾ ਉਹਦੇ ਅੱਗੇ ਆ ਗਿਆ। ਜਦੋਂ ਉਹਦੇ ਅੱਗੇ ਆ ਗਿਆ ਤੇ ਉਹ ਇੰਨਾ ਡਰ ਗਿਆ, ਡਰ ਕਰਕੇ ਉਹਨੇ ਮਨ ਵਿੱਚ ਸੰਕਲਪ ਲਿਆ, ਮਨ ਵਿੱਚ ਵਿਚਾਰ ਆਈ ਕਿ ਇਹ ਭੂਤ ਨੇ ਪ੍ਰੇਤ ਨੇ ਮੈਨੂੰ ਮਾਰ ਦੇਣਾ,
ਉਹਨੇ ਜਦੋਂ ਵਿਚਾਰ ਕੀਤੀ ਕਿ ਪ੍ਰੇਤ ਨੇ ਮੈਨੂੰ ਮਾਰ ਦੇਣਾ, ਤੁਰੰਤ ਤਤਕਾਲ ਉਹ ਪ੍ਰੇਤ ਨੇ ਉਹਦੀ ਧੌਣ ਮਰੋੜ ਦਿੱਤੀ, ਉਹਨੂੰ ਖਤਮ ਕਰ ਦਿੱਤਾ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦਾ ਇਹ ਦਰਖਤ ਕਿਹਾ ਜਾਂਦਾ ਕਿ ਜੋ ਉਹਦੇ ਹੇਠਾਂ ਬੈਠ ਕਰਕੇ ਤੁਸੀਂ ਵਿਚਾਰ ਕਰੋ, ਉਹ ਵਿਚਾਰ ਤੁਹਾਡੀ ਨਾ ਪੂਰੀ ਹੋ ਜਾਂਦੀ, ਉਹ ਸੰਕਲਪ ਤੁਹਾਡਾ ਪੂਰਾ ਹੋ ਜਾਂਦਾ। ਕਈ ਲੋਕ ਪਿਆਰੇ ਹੋ, ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਹੋ ਗਿਆ, ਕਵੀ ਰਾਜ ਜੀ ਨੇ ਵੀ ਦੇਖੋ ਕਿੰਨੇ ਵਾਰੀ ਦ੍ਰਿਸ਼ਟਾਂਤ ਦਿੱਤਾ ਕਿ ਮਹਾਰਾਜ ਜੀ ਦੇ ਚਰਨ ਜਿਹੜੇ ਕਮਲ ਦੇ ਵੱਤ ਹਨ। ਪੜ੍ਹਦੇ ਨਾ ਆਪਾਂ ਸ਼ਬਦ, ਚਰਨ ਕਮਲ ਤੇਰੇ

0: ਜਾਤ, ਇਹ ਜਿਹੜਾ ਪਾਰ ਜਾਤ ਜਿਹੜਾ ਹੈ, ਇਹ ਦੇਵ ਦਰਖਤ ਜਿਹੜਾ ਨਾ, ਇਹ ਚਿਤਾਨ ਯਾਦ ਰੱਖੋ, ਇਹਦੇ ਅੰਦਰ ਜਿਹੜੇ ਔਗੁਣ ਹਨ, ਕਿਉਂਕਿ ਇਹ ਚਿਤਾਨ ਨਹੀਂ ਹਨ। ਦਰਖਤ ਜਿਹੜਾ ਹੁੰਦਾ ਨਾ ਪਿਆਰਿਓ, ਅੱਧਾ ਜੜ ਤੇ ਅੱਧਾ ਚੇਤਨ ਹੁੰਦਾ। ਦਰਖਤ ਦੇ ਪੱਤੇ ਹਲਦੇ, ਸ਼ਾਖਾਵਾਂ ਟਹਿਣੀਆਂ ਹਲਣਗੀਆਂ, ਲੇਕਿਨ ਦਰਖਤ ਜਿਹੜਾ ਨਾ ਪਿਆਰਿਓ, ਜੜਾਂ ਕਰਕੇ ਜੰਮਿਆ ਹੋਇਆ ਹੈ। ਤੇ ਇਸ ਕਰਕੇ ਆ ਜਿਹੜਾ ਦਰਖਤ ਜਿਹੜਾ ਨਾ ਚੇਤਨ ਹੈ, ਤੇ ਇਹ ਵੀ ਪੁਰਾਣਾਂ ਦੇ ਵਿੱਚ ਬਚਨ ਆਉਂਦਾ ਕਿ ਭਾਈ ਇਹ ਪਾਰ ਜਾਤ ਦਰਖਤ ਜਿਹੜਾ ਨਾ, ਇਹਦੇ ਹੇਠਾਂ ਤੁਸੀਂ ਸੰਸਾਰੀ ਕੋਈ ਵਸਤੂ ਦੀ ਮੰਗ ਕਰ ਲਿਓ, ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗੀ, ਲੇਕਿਨ ਤੁਸੀਂ ਉਹਦੇ ਹੇਠਾਂ ਬੈਠ ਕਰਕੇ ਬੋਲੋ ਕਿ ਇਹ ਪਾਰ ਜਾਤ ਮੈਨੂੰ ਆਨੰਦ ਦੀ ਪ੍ਰਾਪਤੀ ਕਰਨਾ ਕਰ, ਮੈਨੂੰ ਆਨੰਦ ਮਿਲ ਜਾਵੇ, ਮੈਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇ, ਮੈਨੂੰ ਤੇ ਪਰਮਾਤਮਾ ਕਾ ਨਾਮ ਕਾ ਰਸ ਆ ਜਾਵੇ, ਆਨੰਦ ਖੇੜਾ ਆ ਜਾਵੇ, ਸੱਚ ਜਾਣੋ ਉਹ ਦੇਣ ਦੇ ਲਈ ਆ ਦਰਖਤ ਅਸਮਰਥ ਹੁੰਦਾ ਹੈ।
1: ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ,
0: ਤੇ ਅਮਲ ਕਮਲ ਫੁੱਲ ਦੇ ਬਾਬਤ ਕਿਹਾ ਜਾਂਦਾ ਕਿ ਦੇਖੋ ਕਿ ਕਮਲ ਦਾ ਫੁੱਲ ਬੜਾ ਨਿਰਮਲ ਹੈ, ਖੁਸ਼ਬੋ ਦਿੰਦਾ, ਲੇਕਿਨ ਉਹਦੀ ਤਾਕਤ ਪਿਆਰੇ ਉਹ ਸਿਰਫ ਦਿਨ ਵਿੱਚ ਹੀ ਹੈ। ਜਦੋਂ ਤੱਕ ਅਸਮਾਨ ਦੇ ਵਿੱਚ ਸੂਰਜ ਹੁੰਦਾ, ਉਦੋਂ ਤੱਕ ਕਮਲ ਦਾ ਫੁੱਲ ਖਿੜਿਆ ਹੋਇਆ ਹੁੰਦਾ। ਯਾਦ ਰੱਖੋ, ਜਦੋਂ ਸੂਰਜ ਅਸਤ ਹੋ ਜਾਵੇ, ਕਮਲ ਦੇ ਫੁੱਲ ਬੰਦ ਹੋ ਜਾਂਦੇ, ਮੁਰਝਾ ਜਾਂਦੇ ਹਨ। ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਿਆਰਿਓ ਨਾ ਦਿਨ ਦੇ ਵਿੱਚ ਮੁਰਝਾਉਂਦੇ, ਨਾ ਰਾਤ ਵਿੱਚ ਮੁਰਝਾਉਂਦੇ ਹਨ।
1: ਸਹਿਚੇਤ ਦੇਤ ਕਾਮਨਾ ਭਗਤ
0: ਨੇ, ਹੁਣ ਇਹ ਤੋਂ ਬਾਅਦ ਕਹਿੰਦੇ ਹਨ ਕਿ ਪਾਰ ਜਾਤ ਦੇ ਬਾਬਤ ਕਿਹਾ ਜਾਂਦਾ ਕਿ ਪਾਰ ਜਾਤ ਸਹਿਚੇਤ ਦੇਤ ਕਾਮਨਾ ਭਗਤ ਨਿਤ। ਇਹ ਕਾਮ ਪਾਰ ਜਾਤ ਜਿਹੜਾ ਨਾ, ਇਹ ਮੁਕਤੀ ਦੀ ਦਾਤ ਨਹੀਂ ਦੇ ਸਕਦਾ, ਲੇਕਿਨ ਸੱਚ ਜਾਣੋ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਚਾਰਨ ਕਰੋ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਮਹਾਰਾਜ ਜੀ ਦੇ ਚਰਨ ਪਿਆਰਿਓ ਸਹਿਚੇਤ ਚੇਤਨ ਹਨ, ਇੱਕ ਥਾਂ ਤੇ ਟਿਕੇ ਹੋਏ ਨਹੀਂ ਹਨ। ਮੈਂ ਬੇਨਤੀ ਕਰਾਂ ਪਿਆਰਿਓ, ਇੱਕ ਅਨੁਮਾਨ ਦੇ ਮੁਤਾਬਕ, ਹੋ ਸਕਦਾ ਇਹ ਤੋਂ ਵਾਧੀ ਗੱਲ ਹੋਵੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਬਤ ਜਿਨ੍ਹਾਂ ਨੇ ਇਹ ਤੱਤ ਕੱਢਣਾ ਕੀਤਾ, ਰਿਸਰਚ ਕੀਤਾ, ਉਹ ਦੱਸਦੇ ਕਿ 25,000 ਕਿਲੋਮੀਟਰ ਦਾ ਸਫ਼ਰ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨਾਂ ਦੇ ਨਾਲ ਚੱਲ ਕਰਕੇ ਤੈਅ ਕਰਨਾ ਕੀਤਾ। ਕਿੱਥੇ ਪਿਆਰਿਓ? ਪੰਜਾਬ ਦੀ

0: ਹੋ ਗਿਆ, ਮਿਆਂਮਾਰ ਹੋ ਗਿਆ, ਇਹ ਜਿਹੜੇ ਟਾਪੂ ਜਿਹੜੇ ਅੰਡੋਮਾਨ ਨਿਕੋਬਾਰ ਹੋ ਗਏ, ਸ਼੍ਰੀ ਲੰਕਾ ਹੋ ਗਿਆ, ਇਹ ਕਿਹੜਾ ਇਲਾਕਾ ਪਿਆਰਿਓ? ਦੇਖੋ ਗੁਰੂ ਮਹਾਰਾਜ ਉਸ ਪਾਸੇ ਗਏ, ਕਿੱਥੇ ਪੰਜਾਬ ਦੀ ਧਰਤੀ ਹੈ, ਕਿੱਥੇ ਆ ਦੱਖਣ ਦਾ ਇਲਾਕਾ ਹਜੂਰ ਸਾਹਿਬ, ਆ ਜਿਹੜਾ ਬਿਦਰ ਹੋ ਗਿਆ, ਅੱਗੇ ਜਿਹੜਾ ਰਮੇਸ਼ਵਰਮ ਆਦਿਕ ਇਹ ਅਸਥਾਨ ਜਿਹੜੇ ਹਨ, ਕਿੱਥੇ ਪੰਜਾਬ ਦੀ ਧਰਤੀ, ਕਿੱਥੇ ਕਾਬਲ ਕੰਧਾਰ, ਬਗਦਾਦ ਆਦਿਕ, ਇਹਨਾਂ ਇਲਾਕੇ ਸਾਰੇ ਇਲਾਕਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਚੱਲ ਕਰਕੇ ਗਏ ਤੇ ਮਹਾਰਾਜ ਜੀ ਦੇ ਚਰਨ ਜਿਹੜੇ ਹਨ ਸਹਚੇਤ ਹਨ, ਸਚੇਤ ਹਨ। ਤੇ ਯਾਦ ਰੱਖੋ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਜੋ ਆਪਾਂ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਪੜ੍ਹਦੇ ਨਾ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ, ਮਾਣ ਮੰਗਾਉ ਤਾਣ ਮੰਗਾਉ ਧਨ ਲਖਮੀ ਸੁਤ ਦੇ, ਭਾਵ ਕੇ ਇਹ ਸੰਸਾਰੀ ਪਦਾਰਥ ਜਿਹੜੇ ਮਾਣ ਤਾਣ ਹੋ ਗਿਆ, ਧਨ ਲਖਮੀ ਸੁਤ ਆਦਿਕ, ਇਹਦੀ ਪ੍ਰਾਪਤੀ ਹੁੰਦੀ ਹੈ। ਸਭ ਤੋਂ ਵੱਡੀ ਗੱਲ ਸਤਿਗੁਰ ਸਿੱਖ ਕਹੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਇਹ ਤੋਂ ਬਾਅਦ ਇੱਕ ਤਾਂ ਸੰਸਾਰੀ ਜੋ ਵੀ ਤੁਸੀਂ ਵਸਤੂ ਮੰਗੋਗੇ ਮਹਾਰਾਜ ਜੀ ਦੇ ਚਰਨ ਉਹ ਤੁਹਾਨੂੰ ਦੇ ਦੇਣਗੇ। ਉਹ ਤੋਂ ਬਾਅਦ ਪ੍ਰਲੋਕ ਦੇ ਵਿੱਚ ਆਪ ਜੀ ਮੁਕਤੀ ਦੀ ਦਾਤ ਮੰਗਦੇ ਹੋ, ਸਤਿਗੁਰੂ ਮਹਾਰਾਜ ਜੀ ਦੇ ਚਰਨ ਜਿਹੜੇ ਉਹ ਮੁਕਤੀ ਨੂੰ ਦੇਣ ਵਾਲੇ ਮੁਕਤੀ ਦਾਤੇ ਹਨ।
1: ਅਸੁਰ ਔਰ ਰਜਨੀ ਮੈਂ ਏਕ ਸੇ ਸਤੁਲ ਹੈ। ਤੇ
0: ਦੂਜੀ ਗੱਲ ਦੇਖੋ, ਆਪ ਕਵੀ ਰਾਜ ਜੀ ਕਹਿੰਦੇ ਕਿ ਜਿਸ ਤਰ੍ਹਾਂ ਆਪਾਂ ਇਹਦਾ ਦ੍ਰਿਸ਼ਟਾਂਤ ਦਿੰਦੇ ਹਾਂ ਕਮਲ ਦਾ, ਕਮਲ ਤਾਂ ਪਿਆਰਿਓ ਉਹ ਰਾਤ ਨੂੰ ਤਾਂ ਮੁਰਝਾ ਜਾਂਦਾ, ਬੰਦ ਹੋ ਜਾਂਦਾ, ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਚਰਨ ਉਹ ਦਿਨੇ ਵੀ ਤੇ ਰਾਤ ਨੂੰ ਵੀ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੇ ਚਰਨ ਲੋਕਾਂ ਨੂੰ ਵਰੋਸਾ ਰਹੇ ਹਨ, ਅਣਗਿਣਤ ਦਾਨ ਦੇਈ ਜਾ ਰਹੇ ਹਨ, ਦੇਈ ਜਾ ਰਹੇ। ਕਦੇ ਇਹ ਨਹੀਂ ਕੋਈ ਕਿਹਾ ਕਿ ਨਾ ਭਾਈ ਹੁਣ ਦਿਨ ਦੇ ਵਿੱਚ ਜਾ, ਭਾਈ ਹੁਣ ਸ਼ਾਮ ਦੇ ਵੇਲੇ ਮਹਾਰਾਜ ਜੀ ਦੇ ਚਰਨ ਸੌਂ ਗਏ, ਮੁਰਝਾ ਗਏ, ਵਿਸ਼ਰਾਮ ਦੇ ਵਿੱਚ ਚੱਲ ਗਏ। ਨਹੀਂ ਪਿਆਰਿਓ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਜਦੋਂ ਸਤਿਗੁਰੂ ਮਹਾਰਾਜ ਜੀ ਦੇ

0: ਜਾਤ ਤੇ ਕਮਲ ਆਦਿਕ ਦਾ ਜੇ ਆਪਾਂ ਦ੍ਰਿਸ਼ਟਾਂਤ ਦਿੰਦੇ ਹਾਂ, ਇਹਦੇ ਨਾਲ ਉਹ ਸਤਿਕਾਰ ਆਦਰ ਨਹੀਂ ਬਣਦਾ।
1: ਤੇ ਪਗ ਪਗ ਪਰ ਜਾਤ ਨ ਕਮਲ ਹੈ।
0: ਇਸ ਕਰਕੇ ਦੇਖੋ ਸਤਿਗੁਰੂ ਮਹਾਰਾਜ ਜੀ ਦੇ ਚਰਨ ਚਰਨ ਹੀ ਹਨ। ਇਹਦੀ ਉਪਮਾ ਨਾ ਆਪਾਂ ਪਾਰ ਜਾਤ ਦੇ ਨਾਲ, ਨਾ ਆਪਾਂ ਕਮਲ ਫੁੱਲ ਦੇ ਨਾਲ ਦੇ ਸਕਦੇ ਹਾਂ। ਤੇਰੀ ਉਪਮਾ ਤੋਹੇ ਬਨ ਆਵੇ, ਮਹਾਰਾਜ ਜੀ ਦੇ ਚਰਨਾਂ ਦੀ ਉਪਮਾ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਹੀ ਬਣ ਕੇ ਆਉਂਦੀ ਹੈ।
1: ਚੌਪਈ ਕਰ ਤੁੰਬੀ ਕਟਕੀਨ ਕਪੀਨਾ।
0: ਹੁਣ ਪਿਆਰਿਓ ਅੱਗੇ ਦੇਖੋ ਇਹ ਬਚਨ ਕਰਦੇ ਹਨ। ਹੁਣ ਜੋ ਭਾਈ ਬਾਲਾ ਜੀ ਆਏ ਨਾ ਸਤਿਗੁਰੂ ਮਹਾਰਾਜ ਜੀ ਦੇ ਕੋਲ, ਤੇ ਉਹਨਾਂ ਦੀ ਵੇਸ਼ ਭੂਸ਼ਾ ਜਿਹੜੀ ਹੈ, ਉਹਨਾਂ ਦਾ ਰੂਪ ਕਿਸ ਤਰ੍ਹਾਂ, ਕਰ ਕਰ ਦਾ ਮਤਲਬ ਪਿਆਰਿਓ ਹੱਥ, ਹੱਥ ਦੇ ਵਿੱਚ ਉਹਨਾਂ ਨੇ ਇੱਕ ਤੁੰਬੀ ਜਿਹੜੀ ਹੁੰਦੀ ਹੈ ਜਿਹਨੂੰ ਤੁੰਬਾ ਬੋਲਦੇ ਹਾਂ, ਤੇ ਇਹ ਪਿਆਰਿਓ ਛੋਟੇ ਬਾਦਿੱਤਰ ਹੁੰਦੇ, ਇੱਕ ਤਾਰਾ ਦੋ ਤਾਰਾ ਤੇ ਤੁੰਬਾ ਆਦਿਕ, ਜਿਹੜੇ ਭਗਤੀ ਕਰਨ ਵਾਲੇ ਮਹਾਂਪੁਰਖ ਅੱਜ ਵੀ ਪਿਆਰਿਓ ਤੇ ਆਪਨੇ ਵੇਖਿਆ ਹੋਵੇਗਾ, ਖਾਸ ਕਰਕੇ ਇੱਥੇ ਮਹਾਰਾਸ਼ਟਰ ਦੇ ਵਿੱਚ ਵਾਰਕਰੀ ਸੰਪਰਦਾਇ ਜਿਹੜੀ ਹੈ, ਬਹੁਤ ਵੱਡੀ ਸੰਪਰਦਾਇ ਜੋ ਨਾਮਦੇਵ ਜੀ ਨੂੰ ਆਪਣਾ ਉਹ ਗੁਰੂ ਮੰਨਦੇ ਹਨ, ਤੇ ਉਹਨਾਂ ਦੇ ਵਿੱਚ ਆਪ ਜੀ ਜਾ ਕਰਕੇ ਦੇਖੋ, ਉਹ ਜਾਂ ਤਾਂ ਪਿਆਰਿਓ ਇੱਕ ਤਾਰਾ ਜਾਂ ਸਿਤਾਰ ਹੋ ਗਿਆ ਗਲ ਵਿੱਚ, ਜਾਂ ਦੋ ਤਾਰਾ ਆਦਿਕ ਇਹ ਲੈ ਕਰਕੇ ਭਜਨ ਬੰਦਗੀ ਕਰਦੇ ਹਨ। ਉਹ ਲੈ ਕਰਕੇ ਹੀ ਪਿਆਰਿਓ ਤੇ ਉਹਨਾਂ ਦੇ ਅਭੰਗ ਜਿਹੜੇ ਗੀਤ ਜਿਹੜੇ ਹਨ ਉਹ ਗਾਇਆ ਕਰਦੇ ਹਨ। ਇਸ ਤਰ੍ਹਾਂ ਹੱਥ ਦੇ ਵਿੱਚ ਤੇ ਭਾਈ ਬਾਲਾ ਜੀ ਨੇ ਤੁੰਬਾ ਜਿਹੜਾ ਉਹਨੂੰ ਧਾਰਨ ਕਰਨਾ ਕੀਤਾ, ਕਟਕੀਨ ਕੁਪੀਨਾ, ਲੱਕ ਨਾਲ ਉਹਨਾਂ ਨੇ ਪਿਆਰਿਓ ਤੇੜ ਜੋ ਹੈ ਆਪਣੇ ਤੇ ਨੰਗੇਜ਼ ਨੂੰ ਢੱਕਣ ਦੇ ਲਈ ਕੁਪੀਨਾ ਲੰਗੋਟਾ ਜਿਹੜਾ ਹੈ ਉਹਨੂੰ ਬੰਨਾ ਕੀਤਾ।
1: ਤਨ ਉਪਰ ਕਮਰੀ ਸਤਲੀਨਾ।
0: ਇਸ ਤਰ੍ਹਾਂ ਪਿਆਰਿਓ ਫਿਰ ਇਹ ਕਰਕੇ ਆਪਣੇ ਤਨ ਨੂੰ ਢੱਕਣ ਦੇ ਲਈ ਉਹਨਾਂ ਨੇ ਚਿੱਟਾ ਚਾਦਰਾ ਜਿਹੜਾ ਹੈ ਉਹਦੀ ਉਹਨਾਂ ਨੇ ਤਨ ਦੇ ਉੱਤੇ ਬੁਕਲ ਮਾਰਨੀ ਕੀਤੀ।
1: ਉੱਚੀ ਕੁਲਹ ਸੀਸ ਪਰ ਧਾਰੀ।
0: ਤੇ ਉਹਨਾਂ ਨੇ ਕੁਲਹਾ, ਕੁਲਹਾ ਦਾ ਮਤਲਬ ਇੱਕ ਟੋਪੀ ਹੁੰਦੀ ਹੈ, ਤੇ ਇਹ ਟੋਪੀਆਂ ਖਾਸ ਕਰਕੇ ਪਿਆਰਿਓ ਕੁਲਹਾ ਕਹਿੰਦੇ, ਇੱਕ ਲੰਬੇ ਆਕਾਰ ਦੀ ਟੋਪੀ ਜਿਹੜੀ ਹੈ, ਕਈ ਲੋਕ ਜਿਹੜੇ ਹਨ ਇਹਨੂੰ ਧਾਰਨ ਕਰਦੇ ਹਨ ਅੱਜ ਵੀ। ਇਹ ਟੋਪੀਆਂ ਦੇ ਵੀ ਇੱਕ ਤਾਂ ਸਿੱਧੀ ਸਿਰ ਨੂੰ ਢੱਕ ਲੈਂਦੀ ਹੈ, ਇੱਕ ਪਿਆਰਿਓ ਲੰਬੀ ਜਿਹੜੀ ਹੁੰਦੀ ਆ ਉਹਦਾ ਥੋੜ੍ਹਾ ਆਕਾਰ ਉੱਚਾਈ ਦੇ ਵਿੱਚ ਲੰਬਾ ਹੁੰਦਾ, ਉਹਨੂੰ ਕੁਲਹਾ ਬੋਲਦੇ ਹਨ। ਤੇ ਇਸ ਤਰ੍ਹਾਂ ਤੇ ਉਹਨਾਂ ਨੇ ਆਪਣੇ ਸਿਰ ਦੇ ਉੱਤੇ, ਸਾਨੂੰ ਇਹ ਯਾਦ ਰੱਖਣਾ ਚਾਹੀਦਾ, ਕੈਸਾ ਧਾਰੀ ਦੀ ਮਰਿਆਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਆਰੰਭ ਹੋਈ ਸੀ। ਦਸਤਾਰ ਦੀ ਮਰਿਆਦਾ ਪਿਆਰਿਓ ਤੇ ਇਹ ਮਰਿਆਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਆਰੰਭ ਹੋਈ ਹੈ। ਮਹਾਰਾਜ ਜੀ ਤੋਂ ਪਹਿਲਾਂ ਪਿਆਰਿਓ ਜਿੰਨੇ ਵੀ ਸਤਿਗੁਰੂ ਜੀ ਜੋ ਹੋਏ ਹਨ ਉਹ ਆਪਣੇ ਸਿਰ ਦੇ ਉੱਤੇ ਜੂੜਾ ਕਰਕੇ ਜਾਂ ਕਈ ਵਾਰੀ ਕੇਸ ਖੁੱਲੇ ਵੀ ਰੱਖ ਕਰਕੇ ਉੱਤੋਂ ਪਿਆਰਿਓ ਕੁਲਹਾ ਜੋ ਹੈ ਇਹ ਧਾਰਨ ਕਰਿਆ ਕਰਦੇ, ਜਾਂ ਕੋਈ ਕੱਪੜਾ ਜਿਹੜਾ ਉਹਦੇ ਨਾਲ ਆਪਣੇ ਸਿਰ ਨੂੰ ਢੱਕ ਕਰਕੇ ਰੱਖਿਆ ਕਰਦੇ ਸਨ। ਫਿਰ ਜਦੋਂ ਸਤਿਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਭਾਈ ਹੁਣ ਇਹ ਜੰਗਾਂ ਯੁੱਧਾਂ ਦਾ ਸਮਾਂ ਹੈ, ਜੰਗਾਂ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਟੋਪੀ ਆਦਿਕ ਆਪਾਂ ਧਾਰਨ ਕਰਕੇ ਨਹੀਂ ਜਾ ਸਕਦੇ ਹਾਂ, ਉਸੇ ਵੇਲੇ ਟੋਪੀ ਨੇ ਗਿਰ ਜਾਣਾ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਮਹਾਰਾਜ ਜੀ ਦੀ ਗੁਰਤਾ ਗੱਦੀ ਜਦੋਂ ਹੋਈ ਨਾ ਪਿਆਰਿਓ ਸੰਗਤਾਂ, ਕਿਉਂਕਿ ਜਿਸ ਤਰ੍ਹਾਂ ਅੱਜ ਆਪਾਂ ਵੇਖਦੇ ਹਾਂ ਕੋਈ ਵੀ ਮਹਾਂਪੁਰਖ ਵੀ ਗੱਦੀ ਨਸ਼ੀਨ ਹੋਵੇ ਆਪਾਂ ਜਾ ਕਰਕੇ ਦਸਤਾਰ ਭੇਟ ਕਰਦੇ ਹਾਂ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਤੇ ਆਸੀਨ ਹੋਏ ਤਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਿਆਰਿਓ ਇਹ ਜੋ ਪੁਰਾਤਨ ਮਰਿਆਦਾ ਸੀ ਨਾ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਜੋ ਚਲੀ ਆਈ ਹੈ, ਕੁਲਹਾ ਹੋ ਗਿਆ ਤੇ ਨਾਲ ਸੇਲੀ ਟੋਪੀ ਜਿਹਨੂੰ ਬੋਲਦੇ ਸੇਲੀ ਟੋਪੀ ਤੇ ਨਾਲ ਮਾਲਾ ਜਿਹੜੀ ਹੈ ਇਹ ਮਹਾਰਾਜ ਜੀ ਨੂੰ ਅਰਪਣ ਕੀਤਾ। ਮਹਾਰਾਜ ਨੇ ਇਹਨੂੰ ਅੰਗੀਕਾਰ ਕੀਤਾ ਤੇ ਸੇਲੀ ਟੋਪੀ ਨੂੰ ਜੋ ਵੀ ਜਿੰਨੇ ਵੀ ਗੁਰੂ ਕੇ ਸਿੱਖਾਂ ਨੇ ਨਾਮ ਤਰੀਕ ਸਿੱਖਾਂ ਨੇ ਜੋ ਸੇਲੀ ਟੋਪੀਆਂ ਕੁਲਹਾ ਆਦਿਕ ਲੈ ਕਰਕੇ ਆਏ, ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਇਹਨੂੰ ਸਾਡੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿਓ, ਅੱਜ ਤੋਂ ਬਾਅਦ ਅਸੀਂ ਦਸਤਾਰ ਸਜਾਉਣੀ ਹੈ ਤੇ ਆਪ ਜੀ ਲੈ ਕੇ ਆਉਣਾ ਤੇ ਦਸਤਾਰ, ਤੇ ਉਸ ਤੋਂ ਬਾਅਦ ਸਾਡੇ ਲਈ ਮਾਲਾ ਦੇ ਨਾਲ ਨਾਲ ਸ਼ਸਤਰ ਲੈ ਕਰਕੇ ਆਓ। ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਦੇਖੋ ਇਹ ਗੁਰੂ ਮਹਾਰਾਜ ਜੀ ਦੀ ਵੇਸ਼ ਭੂਸ਼ਾ ਸੀ, ਕਈ ਵਾਰੀ ਇਹਨਾਂ ਹੀ ਚੀਜ਼ਾਂ ਨੂੰ ਵੇਖ ਕਰਕੇ ਜਿਹੜੇ ਮਹਾਂਪੁਰਖ ਹੁੰਦੇ ਸਤਿਗੁਰੂ ਜੀ ਜੋ ਹੁੰਦੇ ਨਾ ਪਿਆਰੇ ਉਹ ਵੇਸ਼ ਪੂਸ਼ਾ ਤੋਂ ਉਹ ਉੱਤੇ ਉੱਠੇ ਹੋਏ ਹੁੰਦੇ ਹਨ, ਉਹਨਾਂ ਦਾ ਕੋਈ ਕਾਰਨ ਹੁੰਦਾ ਹੈ। ਭਾਈ ਬਾਲਾ ਜੀ ਨੇ ਉੱਚੀ ਕੁਲਹਾ ਜਿਹੜੀ ਹੈ ਉਹ ਸਿਰ ਦੇ ਉੱਤੇ ਧਾਰਨ ਕਰਨੀ ਕੀਤੀ, ਤੇ ਉਹਨਾਂ ਦਾ ਦਾੜਾ ਜਿਹੜਾ ਬਹੁਤ ਲੰਬੇਰਾ ਸੀ ਤੇ ਇੱਕਦਮ ਚਿੱਟਾ। ਅੱਜ ਵੀ ਪਿਆਰਿਓ ਉਹਨਾਂ ਦੀਆਂ ਤਸਵੀਰਾਂ ਹੋ ਸਕਦਾ ਤਖ਼ਤ ਸਾਹਿਬ ਜੀ ਦੇ ਪਿਆਰਿਓ ਪ੍ਰਕਰਮਾ ਦੇ ਵਿੱਚ ਵੀ ਅੰਦਰ ਵੀ ਦੇਖੋ ਉਹਨਾਂ ਦੀਆਂ ਪੁਰਾਤਨ ਤਸਵੀਰਾਂ ਜਿਹੜੀਆਂ ਇਹ ਲੱਗੀਆਂ ਹੋਈਆਂ ਆ ਸਾਹਮਣੇ ਆਪ ਜੀ ਦੇਖ ਸਕਦੇ ਹੋ। ਤੇ ਭਾਈ ਬਾਲਾ ਜੀ ਜਿਹੜੇ ਹਨ ਬਸ ਉਹਨਾਂ ਦਾ ਚਿੱਟਾ ਦਾੜਾ ਜਿਹੜਾ ਹੈ ਲੰਬੇਰਾ ਉੱਚੀ ਕੁਲਹਾ ਤੇ ਹੱਥ ਦੇ ਵਿੱਚ ਚੌਰ ਸਾਹਿਬ ਜਾਂ ਮੋਰ ਪੰਖੀ ਜਿਹੜਾ ਚੌਰ ਉਹਨਾਂ ਨੇ ਧਾਰਨ ਕੀਤਾ ਇਹਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਭਾਈ ਬਾਲਾ ਹੈ। ਤੇ ਫਿਰ ਜਦੋਂ ਉਹੀ ਤਸਵੀਰ ਦੇ ਵਿੱਚ ਨਾਲ ਵੇਖਦੇ ਕਿ ਇੱਕ ਗੁਰਮੁਖ ਪਿਆਰਾ ਜ਼ਿਆਦਾ ਉਹਦਾ ਦਾੜਾ ਲੰਬੇਰਾ ਨਹੀਂ ਹੈ ਛੋਟਾ ਹੀ ਦਾੜਾ ਹੈ ਤੇ ਨਾਲ ਉਹ ਰਬਾਬ ਵਜਾ ਰਿਹਾ ਤੇ ਉਹਦੀ ਰਬਾਬ ਨੂੰ ਵੇਖ ਕਰਕੇ ਹੀ ਆਪਾਂ ਅਨੁਮਾਨ ਲਾ ਲੈਂਦੇ ਹਾਂ ਕਿ ਇਹ ਭਾਈ ਮਰਦਾਨਾ ਜੀ ਹਨ।
1: ਗੁਰਮੈ ਕਰ ਗੁਰ ਨਾਨਕ ਧਿਆਨਾ,
0: ਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਿਆਨ ਜਿਹੜਾ ਭਾਈ ਬਾਲਾ ਜੀ ਹਿਰਦੇ ਵਿੱਚ ਉਹਨਾਂ ਨੇ ਧਾਰਨ ਕਰਨਾ ਕੀਤਾ।
1: ਪਦ ਅਰਬਿੰਦ ਵਿਧਾਨਾ,
0: ਤੇ ਉਹ ਜਦੋਂ ਕਥਾ ਆਰੰਭ ਕਰਨ ਲੱਗੇ ਨਾ ਤੇ ਉਸ ਵੇਲੇ ਤੇ ਦੋਵੇਂ ਹੱਥ ਜੋੜ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਿਆਨ ਧਾਰਨ ਕਰਕੇ ਤੇ ਸਾਰੀਆਂ ਸੰਗਤਾਂ ਤੋਂ ਬੈਠੀਆਂ ਹੋਈਆਂ ਉਹਨਾਂ ਦੇ ਤਾਈ ਭਾਈ ਬਾਲਾ ਜੀ ਨੇ ਬਚਨ ਕੀਤਾ ਕਿ ਭਾਈ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰੀਏ।

0: ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਹਿਰਦੇ ਵਿੱਚ ਵਸਾ ਕਰਕੇ ਰਸਨਾ ਤੋਂ ਉਹਨਾਂ ਦਾ ਨਾਮ ਲੈ ਕਰਕੇ ਭਾਈ ਬਾਲਾ ਜੀ ਅੱਗੇ ਇਤਿਹਾਸ ਉਚਾਰਨ ਕਰਨ ਲੱਗੇ ਹਨ।
1: ਸਮੁਖ ਤੇ ਇਤਿਹਾਸ ਸੁਧਾ
0: ਇਹ ਇਤਿਹਾਸ ਇਸ ਤਰ੍ਹਾਂ ਪਿਆਰਿਓ ਜੇ

ਤੋਂ ਹੁੰਦੀਆਂ। ਇਹ ਨਾਮ ਦੇ ਨਾਲ ਵਿਸ਼ੇਸ਼ਣ ਅੱਜ ਵੀ ਆਪਾਂ ਵੇਖਦੇ ਹਾਂ, ਕਈ ਲੋਕ ਆਪਣੇ ਨਾਮ ਦੇ ਨਾਲ ਸੰਧੂ, ਗਿੱਲ, ਸਿੱਧੂ ਆਦਿਕ ਇਹ ਲਾਉਂਦੇ ਹਨ। ਇਹਦਾ ਅਹੰਕਾਰ ਨਹੀਂ ਕਰਨਾ ਚਾਹੀਦਾ, ਨਾ ਇਹਦੇ ਨਾਲ ਨਫ਼ਰਤ ਕਰਨੀ ਚਾਹੀਦੀ ਹੈ। ਇਹ ਤਾਂ ਸਿਰਫ ਬੰਦੇ ਦੀ ਪਹਿਚਾਣ ਦੇ ਲਈ ਹੈ। ਇਹਦਾ ਜ਼ਿਕਰ ਦੇਖੋ, ਗੁਰਬਾਣੀ ਵੀ ਆਪਾਂ ਜਦੋਂ ਪੜ੍ਹਦੇ ਹਾਂ, ਮਹਾਰਾਜ ਜੀ ਦੇ

0: ਭਲਿਆਂ ਦਾ ਵੀ ਜ਼ਿਕਰ ਆਇਆ, ਤ੍ਰਿਹਣਾ ਦਾ ਵੀ ਜ਼ਿਕਰ ਆਇਆ। ਸੋਢੀਆਂ ਜਾਣ ਨਾ ਦੇਸਾਂ ਸੋਢੀਓ, ਹੋਰਸ ਅਜਰ ਨਾ ਜਰਿਆ ਜਾਵੇ, ਸੋਢੀਆਂ ਦਾ ਵੀ ਜ਼ਿਕਰ ਆਇਆ। ਇਸ ਤਰ੍ਹਾਂ ਹੀ ਇਹ ਪਿਆਰੀਓ ਜਾਤਾਂ ਗੋਤਾਂ ਜਿਹੜੀਆਂ ਤੇ ਭਾਈ ਬਾਲਾ ਜੀ ਸੰਧੂ ਗੋਤ ਦੇ ਵਿੱਚੋਂ ਤੇ ਸ੍ਰੀ ਬਾਲਾ ਸੰਧੁਰ ਵਾਚ, ਇਹਦਾ ਮਤਲਬ ਹੁਣ ਭਾਈ ਬਾਲਾ ਜੀ ਉਵਾਚ ਰਹੇ ਹਨ, ਇਹ ਬਚਨ ਕਰ ਰਹੇ ਹਨ।
1: ਕਲਯੁਗ ਪਾਏ ਅਕਾਲ ਪ੍ਰਜੂਰਾ,
0: ਤੇ ਸਭ ਤੋਂ ਪਹਿਲੇ ਇਹਨਾਂ ਨੇ ਮਹਾਰਾਜ ਜੀ ਦੇ ਜੀਵਨ ਸਾਖੀ ਦੀ ਆਰੰਭਤਾ ਦੇਖੋ। ਯਾਦ ਰੱਖੋ ਪਿਆਰਿਓ ਕਿ ਸਭ ਤੋਂ ਪਹਿਲੇ ਕੋਈ ਅਵਤਾਰੀ ਪੁਰਸ਼ ਦਾ ਜਦੋਂ ਜਨਮ ਹੁੰਦਾ, ਉਹ ਸਮਾਂ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ। ਸਮੇਂ ਦੀ ਇੱਕ ਲੋੜ, ਆਪਾਂ ਕਹਿੰਦੇ ਨਾ ਜੀ ਸਮੇਂ ਦੀ ਮੰਗ ਸੀ, ਸਮੇਂ ਦੀ ਲੋੜ ਅਨੁਸਾਰ ਕੋਈ ਮਹਾਂਪੁਰਖ ਦਾ ਜਨਮ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬੜਾ ਪਿਆਰਾ ਬਚਨ ਕੀਤਾ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਇਹਦਾ ਮਤਲਬ ਜਦੋਂ ਜਦੋਂ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਪਾਪ ਵੱਧ ਜਾਵੇ, ਉਹ ਪਾਪਾਂ ਨੂੰ ਨਾਸ਼ ਕਰਨ ਦੇ ਲਈ ਅਵਤਾਰੀ ਮਹਾਂਪੁਰਖ ਜਿਹੜੇ ਹਨ ਉਹਨਾਂ ਦਾ ਜਨਮ ਹੁੰਦਾ ਹੈ। ਕ੍ਰਿਸ਼ਨ ਭਗਵਾਨ ਦੀ ਨੂੰ ਤੇ ਅਰਜੁਨ ਨੇ ਬਚਨ ਕਰਨਾ ਕੀਤਾ, ਭਾਗਵਤ ਗੀਤਾ ਦੇ ਵਿੱਚ ਇਹ ਬਚਨ ਆਉਂਦਾ। ਕ੍ਰਿਸ਼ਨ ਜੀ ਨੂੰ ਅਰਜੁਨ ਜੀ ਪੁੱਛਦੇ ਹਨ ਕਿ ਭਗਵਾਨ ਜੀ ਜਿਹੜੇ ਅਵਤਾਰੀ ਪੁਰਸ਼, ਉਹਨਾਂ ਦਾ ਅਵਤਾਰ ਕਿਉਂ ਹੁੰਦਾ ਹੈ? ਉਹਨਾਂ ਨੇ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਕਿ ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ ਅਭਯੁਥਾਨਮ ਧਰਮਸਯ ਤਦਾਤਮਾਨਮ ਸਿਰਜਾਮਯਹਮ ਪਰਿਤ੍ਰਾਣਾਯ ਸਾਧੂਨਾ ਵਿਨਾਸ਼ਚਾਰਿਆ ਚ ਦੁਸ਼ਕ੍ਰਿਤਾ ਧਰਮ ਸੰਸਥਾਪਨਾ ਧਾਯ ਸੰਭਵਾਮੀ ਯੁਗੇ ਯੁਗੇ। ਕਿ ਜਦੋਂ ਧਰਮ ਦੀ ਗਿਲਾਨੀ ਹੁੰਦੀ ਹੈ, ਅਧਰਮ ਦਾ ਬਹੁਤ ਜ਼ਿਆਦਾ ਬੋਲਬਾਲਾ ਹੋ ਜਾਂਦਾ ਹੈ, ਸਾਧੂ ਸੰਤ ਚੰਗੇ ਬੰਦਿਆਂ ਨੂੰ ਸਤਾਇਆ ਜਾਂਦਾ, ਬੇਈਮਾਨ ਲੋਕ ਰਾਜ ਕਰਦੇ ਹਨ, ਬੇਈਮਾਨੀ ਦੀ ਅੱਤ ਹੋ ਜਾਂਦੀ ਹੈ, ਬਹੁਤ ਜਦੋਂ ਪਾਪ ਵੱਧ ਜਾਂਦਾ ਉਸ ਵੇਲੇ ਪਰਮਾਤਮਾ ਅਵਤਾਰੀ ਮਹਾਂਪੁਰਖਾਂ ਨੂੰ ਭੇਜਦਾ ਹੈ। ਇਸ ਤਰ੍ਹਾਂ ਹੀ ਦੇਖੋ ਇੱਥੇ ਇਹ ਭਾਈ ਬਾਲਾ ਜੀ ਕਹਿੰਦੇ ਕਲਯੁਗ ਪਾਏ, ਕਿ ਕਲਯੁਗ ਦਾ ਬੜਾ ਭਿਆਨਕ ਸਮਾਂ ਆ ਗਿਆ, ਬਹੁਤ ਜ਼ਿਆਦਾ ਕਲਯੁਗ ਦਾ ਜ਼ੋਰ ਪੈ ਰਿਹਾ।
1: ਪ੍ਰਗਟ ਭਏ ਅਗ ਓਹ ਪ੍ਰਘੋਰਾ,
0: ਤੇ ਹਰ ਥਾਂ ਦੇ ਉੱਤੇ ਨਾ ਪਾਪ ਹੀ ਪਾਪ ਵਰਤਿਆ, ਪਾਪ ਸਗ ਸਭਸ ਜਗ ਮਾਹੀ, ਸਾਰੇ ਪਾ ਸੰ

ਹੋਵੇ।

ਜੇਕਰ ਬਕਮ ਨਾਲ ਲੰਬੇ ਸਮੇਂ ਤੱਕ ਰਾਜ ਕਰਨ ਨਾਲ ਸਾਨੂੰ ਆਪਣੀ ਗਿਣਤੀ ਵਧਾਉਣੀ ਪਵੇਗੀ, ਆਪਣੀ ਗਿਣਤੀ ਦਾ ਫੈਕਟ ਰਾਜ ਦੇ ਵਿੱਚ ਬਹੁਤ ਵੱਡਾ ਹੁੰਦਾ। ਅੱਜ ਵੀ ਦੇਖੋ ਪਿਆਰਿਓ, ਆਪਾਂ ਜਿਹੜੇ ਦੇ ਲੱਖ ਪਿਆਰ ਦੇ ਵਿੱਚ ਰਹਿੰਦੇ ਹਾਂ, ਅੱਜ ਦੇਖੋ ਬੋੜੀਆਂ ਦੇ ਹੰਕਾਰ ਹੈ, ਦੇਖੋ ਬੋੜੀਆਂ ਦਾ ਅਧਿਕਾਰ ਹੈ, ਲੇਕਿਨ ਪਿਆਰਿਓ ਬੜੇ ਰਾਜਨੀਤਿਕ ਲੋਕ ਵੀ ਰਹਿੰਦੇ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜੇ ਬਹੁਤ ਗਿਣਤੀ ਵਾਲੇ ਲੋਕ ਉਹਨਾਂ ਤੋਂ ਰਾਜ ਹੀ ਹੋ ਗਏ, ਲੋਕ ਉਹਨਾਂ ਦਾ ਅਤਿਆਚਾਰ ਵੀ ਹੋਵੇ, ਜੋ ਕਹਿੰਦੇ ਜੀ ਸਾਨੂੰ ਜਿਹਨਾਂ ਨੇ ਸਾਰਿਆਂ ਨੇ ਵੋਟ ਵੀ ਪਾ ਦੇਣਾ, ਰਾਜੇ ਦੇ ਨਾਲ ਮੰਤਰਾ ਚਾਹੀਦੇ ਹਨ, ਰਾਜਾ ਰਾਜੇ ਨੂੰ ਬੇਈਮਾਨ ਬਣ ਜਾਵੇ ਰਾਹੂ ਪਿਆਰੇ ਰਾਜੇ ਨੂੰ ਕਰਜ਼ਾ ਪਿਆਰ ਕਰਿਆ ਰਾਜੇ ਨੂੰ ਕਰਜ਼ਾ ਇਸ ਤਰ੍ਹਾਂ ਰਿਸ਼ਤੇਦਾਰ ਰਾਜਾ
ਰਾਜੇ ਵੀ ਪਿਆਰੇ ਪੌਦ ਕੇ ਚੜ੍ਹ ਬਲੇ ਰਾਜੇ ਵੀ ਮਾਤਮਾ ਪਰ ਰਾਜੇ ਹੋਇਆ ਕਰਦੇ ਸਮਾਨਾ ਪਰ ਰਾਜੇ ਉਹ ਪੂਰਾ ਨਿਆਂ ਕਰਿਆ ਕਰਦੇ ਕਿਦੇ ਨਾਲ ਨਿਆਂ ਕਰਿਆ ਦੁਰਾਚਾਰੇ ਉਹ ਨਹੀਂ ਕਰਿਆ ਚਾਰੇ ਸਮਾਨਾ ਉਹ ਨਾਂ ਕਿਤਾ ਪਿਆਰੇ ਉਹਨਾਂ ਰਾਜੇ ਮਹਾਰਾਜੇ ਪਿਆਰੇ ਉਹ ਰਾਜੇ ਸਨਮਾਨ ਕਰਦਾ ਸਤਕਾਰ ਅੱਜ ਜਦੋਂ ਰਾਜਿਆਂ ਦੀ ਗੱਲ ਹੁੰਦੀ ਹੈ ਜਦੋਂ ਬੜੀ ਮਾਨ ਕਰਦੇ ਹੁੰਦੀ ਹੈ ਉਹਨਾਂ ਨੂੰ ਵੀ ਰਾਜ ਪ੍ਰਾਪਤ ਹੋ ਜਾ ਕੇ ਇਮਾਨ ਦੀ ਰਾਜ ਮਹਾਰਾਜਾ ਰਣਜੀਤ ਸਿੰਘ ਨਾਮ ਦਾ ਵਰਗੇ ਅੱਜ ਵੀ ਪਿਆਰੇ ਉਹ ਬਣਦੇ ਰਾਜ ਨੂੰ ਪਿਆਰੇ ਯਾਦ ਕਰਦੇ ਆ ਨੂੰ ਸਾਰੀ ਦੁਨੀਆ ਯਾਦ ਕਰਦੀ ਹੈ ਕਹਿੰਦੀ ਹੈ ਰਾਜਾ ਜਵਾਰੇ ਤੇ ਮਹਾਰਾਜਾ ਬਣਦੇ ਰਾਜਾ ਸਾਹਿਬ ਵਰਗਾ ਕਰਨ ਕਹਿਣ ਦਾ ਮਤਲਬ ਕਿ ਉਹਨਾਂ ਦਾ ਫਰਜ਼ ਬਣਦਾ ਮਤਲਬ ਕਿ ਉਹਨਾਂ ਦਾ ਫਰਜ਼ ਬਣਦਾ ਹੁੰਦਾ ਜੇ ਸਾਡੀ ਕਰਦਾ ਇੱਕ ਦਾ ਜਿਹੜਾ ਹੁੰਦਾ ਤੇ ਨਾਮ ਕਰਦਾ ਮੋਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਹੈ ਰਾਜੀ ਬਾਜੀ ਰੱਖਾਂ ਜਿਹੜਾ ਹੈ ਰਾਣਾ ਬਾਜੀ ਰੱਖਾਂ ਕੇ ਰੱਖਾਂ ਦੁਸ਼ਮਣ ਇਹ ਤਰ੍ਹਾਂ ਸਾਰਾ ਇਲਾਕਾ ਜਿਹੜਾ ਸਾਰਾ ਦੇਸ਼ ਆ ਉਹਦਾ ਜਿਹੜਾ ਮਾਈ ਬਾਪ ਦਾ ਰਾਜਾ ਹੁੰਦਾ ਹੈ ਜਿਹੜਾ ਮਾਈ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਮੈਂ ਉਹਦੀ ਜ਼ਿੰਮੇਦਾਰੀ ਨੂੰ ਮਸੂਖੀ ਕਰਕੇ ਮੈਂ ਚਾਹਦੀ ਕਿਤਾਬ ਵਿੱਚ ਲੈ ਕੇ ਜਾਵਾਂ ਘਰ ਦੇ ਕੋਲ ਰੱਖ ਲੈ ਕੇ ਆਦੇ ਮਾਈ ਮਾਨ ਬਣ ਕੇ ਰਾਜੇ ਉਹਨਾਂ ਨੇ ਪਿਆਰ ਕਰਦੇ ਲੋਕਾਂ ਦੀ ਉਹਨੇ ਫਾਸ ਦੀ ਰੱਖੀ ਹੈ ਕਿ ਉਹਦਾ ਇੱਕ ਪਾਸੇ ਰਹਿ ਗਿਆ ਰੱਖੀ ਕਈ ਲੋਕ ਜਾ ਕੇ ਰਹਿ ਕੇ ਯਾਦ ਕਰ ਗਏ ਬਾਜ ਕਰ ਰਹੇ ਰਾਜੇ ਆਦ ਦੀ ਪ੍ਰਦਾਨ ਨਹੀਂ ਹੁੰਦੇ ਸੇ ਰਾਜਾ ਉਹ ਤੋਂ ਬਾਅਦ ਪਿਆਰੇ ਉਹ ਜਿਹੜੇ ਪਾਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਮੈਂ ਬੇਨਤੀ ਕਰਾਂ ਪਿਆਰੇ ਉਹ ਮੈਂ ਇਸਲਾਮੀ ਰਾਜ ਦੀ ਸ਼ਰੀਆ ਕਾਨੂੰਨੀ ਰਾਜ ਦੀ ਇਸਲਾਮੀ ਰਾਜ ਦੇ ਵਿੱਚ ਇਸ ਜਦੋਂ ਇਸਲਾਮ ਦਾ ਰਾਜ ਸੀ ਤਾਂ ਉਸ ਵੇਲੇ ਆਪਣਾ ਸੀਨੀਆ ਪ੍ਰਣਾਲੀ ਛੜੀ ਹੈ ਜਿਸ ਦੀ ਨਿਆਜ ਪ੍ਰਣਾਲੀ ਬੜੀ ਕਚਹਿਰੀਆਂ ਦੇ ਵਿੱਚ ਆਪਾਂ ਜਾਂਦੇ ਕਚਹਿਰੀਆਂ ਦੇ ਜੱਜ ਹੁੰਦਾ ਤੇ ਜੱਜ ਜਿਹੜੇ ਫੈਸਲੇ ਕਰਦਾ ਤੇ ਉਹਨਾਂ ਦੇ ਰਾਜ ਦੇ ਵਿੱਚ ਸਾਧ ਸੰਗਤ ਦੇ ਰਾਜ ਜਿਹੜਾ ਹੈ ਜਿਹੜਾ ਕਰਦਾ ਹੈ ਉਹਦੇ ਹੱਥ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹਦੇ ਲੋਕਾਂ ਦੇ ਉੱਤੇ ਨਿਆਂ ਕਰਨਾ ਕੇ

0: ਭਾਈ ਕਿੰਨਾ ਆਪ ਹੁੰਦਾ ਜਿਹੜਾ ਕਰ ਰਿਹਾ ਭਾਈ ਜਿਹੜਾ ਕੌਣ ਇਹ ਬਾਰੀ ਪਿਆਰਾ ਭਾਈ ਕਿਨੇ ਛੋਟਾ ਚੋਲਾ ਪਾ ਲਿਆ ਕਿਨੇ ਪਿਆਰਿਓ ਪਾ ਲਿਆ ਧਾਰਮਿਕ ਲਿਬਾਸ ਧਾਰਨ ਕਰ ਲਿਆ ਧਾਰਮਿਕ ਜਮਾਲ ਸਮਾਨ ਨੂੰ ਧਾਰਨ ਕਰਨਾ ਕੀ ਪਤਾ ਮਾਲਾ ਮਾਨ ਕੋਈ ਵੀ ਬੰਦਾ ਜਿਹੜਾ ਉਹਨੂੰ ਵੇਖ ਕੇ ਉਹ ਇਹ ਬੰਦਾ ਜਿਹੜਾ ਉਹ ਵੇਖ ਕਰਕੇ ਉਹਦੇ ਪੈਰਾਂ ਵਿੱਚ ਲੱਗਦਾ ਵੇ ਧਾਰਨ ਕੇ ਬੰਦਾ ਹੈ ਭਾਈ ਲੱਗਦਾ ਕਿ ਖੋਜ ਕਿੰਨਾ ਮਾਲਾ ਫੇਲ ਰਿਹਾ ਕਿੰਨਾ ਪਾ ਕੇ ਕਰਨ ਵਾਲਾ ਚੰਗਾ ਬੰਦਾ ਇਮਾਨਦਾਰ ਹੋ ਜਾਵੇਗਾ ਲੇਕਿਨ ਮਨ ਦਾ ਰਬੀਦਾ ਆਪਣਾ ਬੇਕਤ ਗੁਰੂ ਮਹਾਰਾਜ ਨੇ ਕਿਹਾ ਆਪਾਂ ਜੀ ਵਚਨ ਹੈ ਮਹਾਰਾਜ ਨੇ ਆਏ ਅੱਜੀ ਫੇਰੇ ਤਸਦੀ ਕਰੇ ਖੁਦਾਏ ਲੋਕ ਜਦੋਂ ਜਾਂਦੇ ਤੇ ਖੁਦਾ ਖੁਦਾ ਜਿੰਦਾ ਦਾ ਨਾਮ ਦੇ ਆਪਣਾ ਖੁਦਾ ਦੇ ਅੰਦਰ ਖਾਤੇ ਵੱਡੀ ਲੈ ਕੇ ਹੱਕ ਦੇ ਬਾਏ ਤੇ ਵੱਡੀ ਉਹਨਾਂ ਤੋਂ ਵੱਡੀਆਂ ਲੈਣੀਆਂ ਰਿਸ਼ਤਾਂ ਲੈਣੀਆਂ ਲੈਣਾ ਕਿ ਦੇਖ ਪਾਲੀ ਦਾ ਪੈਸਾ ਦੇ ਦੇ ਦੇਖ ਤੇ ਤੇਰੇ ਹੱਥ ਦੇ ਦੇ ਮੈਂ ਫੈਸਲਾ ਕਰ ਦੇਵਾਂਗਾ ਤੇ ਵਿੱਚ ਤੈਨੂੰ ਬਹੁਤ ਇੱਜ਼ਤ ਮੰਗਾਂਗਾ ਬੜੀ ਕਰ ਦਵਾਂਗਾ ਬਹੁਤ ਇੱਜ਼ਤ ਮੈਂ ਬੜੀ ਕਰਾਂਗਾ ਤੇ ਮਹਾਰਾਜ ਨੂੰ ਪਤਾ ਕਿ ਮਿਲ ਜਾਵੇ ਮਿਲਾ ਜਾਵੇਗਾ ਲੇਕਿਨ ਮਹਾਰਾਜ
1: ਜਵਾਬ ਦਿਓ ਦੋ ਬੋਲਾਂ ਦੀ ਲੜਾਈ ਹੋਈ ਹੈ ਦੋ ਬੋਲਾਂ ਦੀ ਲੜਾਈ ਹੋਈ ਆਪਸ ਦੇ ਵਿੱਚ ਲੜ ਗਏ ਤੇ ਲੜ ਕੇ ਵਿੱਚ ਇੱਕ ਬਲਦ ਨੇ ਦੂਜੇ ਲੜ ਬਲਦ ਕੇ ਇੱਕ ਮਾਰ ਦਿੱਤਾ ਫਤਿਹ ਨੇ ਬਲਦ ਦਾ ਸਿੰਘ ਜਵਾਨ ਦੇ ਇਸ ਤਰ੍ਹਾਂ ਹੋ ਗਿਆ ਸਮਝੋ ਕਿ ਉਹਦਾ ਦੋਸ਼ ਉਹਨਾਂ ਦੇ ਮਾਲਕਾਂ ਦੀ ਲੱਗੇ ਦਾ ਦੋਸ਼ ਉਹਨਾਂ ਤੇ ਮਦੇ ਮਾਲਕ ਦੇ ਦਾ ਹਿੱਸਾ ਜਾਂ ਉਹਦਾ ਦੋਸ਼ ਜਾਂ ਉਹਦਾ ਸਜ਼ਾ ਜਾਂ ਉਹ ਭੁਗਤਣਾ ਹੋਵੇਗਾ ਹਰਕਤ ਦੀ ਹਾਸਿਆ ਕਹਿਣ ਦਾ ਉਹ ਤੇ ਲੜਾਈ ਹਾਕੀ ਦੇ ਨਾਲ ਬਣਾਈ ਜਾਂਦਾ ਹੈ ਉਹਦਾ ਦੋਸ਼ ਉਹਦਾ ਜਾਨਵਰ ਹੈ ਉਹਦਾ ਪਸ਼ੂ ਹੈ
0: ਮਾਰ ਦਿੱਤਾ ਤੁਸੀਂ
1: ਆਪਣੇ
0: ਤੇਰਾ ਕਿਉਂ ਦੋਸ਼ ਨਹੀਂ ਲੱਗਦਾ, ਤੂੰ ਇੰਨਾ ਜ਼ਿਆਦਾ ਤੇਰਾ ਬਦਲ ਤੂੰ ਆਇਆ।

0: ਛੋਟੀ ਮੋਟੀ ਗੱਲ ਆਪਣੀ ਬੋਲੀ ਜਿਹੜੀ ਹੈ ਲੋਕਾਂ ਨੇ ਕੀ ਕੀਤਾ ਜਿਹੜੇ ਲਾਲ ਬੰਦਿਆਂ ਨੇ ਆਪਣਾ ਧਰਮ ਜਿਹੜਾ ਕਰ ਦੇ ਵਿੱਚ ਜਾਂਦੇ
1: ਜਦੋਂ ਆਪਾਂ ਗੁਰਬਾਣੀ ਪਿਆਰੇ ਆਪਾਂ ਬੜਾ ਪਿਆਰੇ ਬਣ ਗਿਆ ਪੈਸੇ
0: ਜੁਗਾਦ ਸੱਚ ਹੈ ਭੀ ਸੱਚ ਗੋਬਿੰਦ ਸਿੰਘ ਗੋਬਿੰਦ ਸਿੰਘ ਬਾਜਾਂ ਵਾਲੇ ਗੋਬਿੰਦ ਸਿੰਘ ਗੋਬਿੰਦ ਸਿੰਘ ਬਾਜਾਂ ਵਾਲੇ ਗੋਬਿੰਦ ਸਿੰਘ ਗੋਬਿੰਦ ਸਿੰਘ ਜੀ ਪਿਆਰੇ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਬੋਲੋ ਜੀ ਗੁਰੂ ਸਾਹਿਬ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਾਣੀ ਨਹੀਂ ਚੱਲ ਰਿਹਾ
1: Shri Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram

Sonar con

ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ ਚਰਤ੍ਰਿਆ

Bhagavatam Guru Dhyanam Bhagavatam Guru

ਸਤਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਕਾ ਖਾਲਸਾ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਨੂੰ ਬਰਾਮਾ ਸੋ ਜਿਵਾ ਜਿ ਪ੍ਰਭ ਸੋ ਕਹਿਣਾ ਮਾਸੇ ਕਹਿ ਜੋ ਤਹ ਪ੍ਰਮਾ ਕੋ ਧਿਆਇ ਹੈ ਜੋ ਤਹ ਪ੍ਰਾਨ ਸੋ ਰਹਿ ਕੋ ਜਾਹ ਤੋ ਸਦਾ ਕੋ ਜਾਹ ਜੋ ਹਰ ਜਨੰਦਰੀ ਏਕ ਹੈ ਜਨੰਦ ਵਿਚਾਰੀ ਕਹਿਣਾ ਹੈ ਬਿਰਬਲ ਤੇ ਬਨਾਤਾ ਰੰਗ ਕਿਤੇ ਮਲ ਜਾਲੇ ਹੀ ਬਖੈ ਸਮਾ ਧਿਆਨ ਦੇਗ ਬਹਾਦਰ ਸਿੰਘ ਪ੍ਰਿਆ ਕ੍ਰਿਆ ਕਰੀ ਨਾਨਕਨ ਹਰੀ ਨਾਨ ਦੋਹਰਾਨ ਦੋ ਦੇਗ ਬਹਾਦਰ ਗੇ ਚਲਤ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨ ਕੋ ਮਹਿ ਕਰਤਬ ਆਵਤ ਹੈ ਕਰਤਬ ਆਵਤ ਔਰ ਜੁਗ ਜਾਗਰ ਲਾਲ ਤੋ ਬਹਿ ਕੋ ਦਾਰ ਤੋ ਹਿਤ ਲਗਤ ਹਮ ਚਿਤ ਤੋ ਹਿਤ ਕਰੋ ਹਮ ਤਬ ਦੀ ਹਮ ਦੇਹੋ ਹਮ ਕਰੀ ਜਾਮ ਦੇਹੋ ਕਰ ਜੋੜ ਕਰ ਮੋ ਕੀ ਜਪ ਕੋ
1: ਜੈ ਹੋ ਤੁਹਾਰ ਗੋਬਿੰਦ ਦਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਕਲੀ ਮਹੱਲਾ ਅਨੰਦ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਅਨੰਦ ਭਰਿਆ ਮੇਰੀ ਮਾਨੇ ਭਰਿਆ ਸਾਹਿਬ ਤਗੁਰੂ ਮੈਂ ਪਾਇਆ ਗੁਰੂ ਗੁਰਨਾ ਪਾਇਆ ਸਹਿਜ ਸੁਰਤੀ ਮਨ ਵਿਆਜੀ ਸਾਹਿਬ ਵਾਸਦੇ ਹਨੀਆਂ ਵਿੱਚ ਰਾਗਰ ਧਨੀਰ ਵਾਰ ਧਾਰੀਆਂ ਸ਼ਬਦ ਗਾਵਣੀ ਆਈਆਂ ਸ਼ਬਦ ਸਭ ਗਾਵਣੀਆਂ ਹੋ ਹਰੀ ਚੇਰਾ ਮਨ ਮਨ ਜੁਮੀ ਸਤਿ ਸ਼੍ਰੀ ਅਕਾਲ।

चरण

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮਹੱਲਾ ਤੇ ਮੰਜਵਾ ਬੜੀ ਮਹੱਲਾ ਵਿੱਚ ਮਨ ਵਸਤੂ ਪਰਿਓ ਸਤਿ ਸ੍ਰੀ ਗੁਰੂ ਲੋਕ ਸਵੀ ਚਰਨ ਸੰਤੋ ਅੰਮ੍ਰਿਤ ਜਾਨ ਠਾਕੁਰ ਕਾ ਭਇਓ ਨਾ ਜਸ ਕਰ ਸਭ ਸਿਰ ਧਾਰ ਜਿਸ ਕਾ ਜੀ ਸਭ ਸੁਖਾਰ ਦੇਖੋ ਮੰਤੈ ਆਪੈ ਸਿਆ ਹੋਇ ਉਚਾਰ ਦਰਸੇ ਵਸ ਸਿਰਤ ਦੀ ਨਹਿ ਜਾਏ ਵਸ ਵਾਹਿਗੁਰੂ ਜੀ ਕਾ ਖਾਲਸਾ ਅੰਮ੍ਰਿਤ ਅੰਮ੍ਰਿਤ ਗੁਣ ਗੋਬਿੰਦ ਲਾਹੇ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦਨਾ ਸਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ।

ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ।

ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੁਗਲ ਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ।

ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੀ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ। ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਇਨੇ ਭੋਗ ਪੋਕੈ ਹੋਏ ਭਸਮਣ ਪਉ ਸੁਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਚਲਾਇਆ। ਅੱਗੇ ਕਰਨੀ

ਭਾਵ ਵਿੱਚ ਪਾਉਣ ਵੈਸਦ ਵਾਓ ਭੈ ਵਿੱਚ ਚੱਲੈ ਲਿਖ ਦਰੀਆ ਭੈ ਵਿੱਚ ਗਣਕ ਡੈਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੋ ਕਰੋੜੀ।

ਫਤਿਹ ਗੱਜ ਕੇ ਜੇਕਰ ਰੱਖ ਜਾਵੇ ਸੋਹਣੀਆਂ ਲੋ ਜਾਵੇ ਸਤ ਸ਼੍ਰੀ ਅਕਾਲ ਗੁਰ ਪਰ ਅਕਾਲ ਤੇਗ ਤੇਗ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।